0: ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ,
1: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ, ਤਿਸ ਕਾ ਨਾਮ ਸਤ ਰਾਮ ਦਾਸ।
0: ਆਤਮ ਰਾਮ ਤਿਸ ਨਦਰੀ ਆਇਆ, ਦਾਸ ਦ ਸੰਤਨ ਪਾਏ ਤਿਨ ਪਾਇਆ।

0: ਸਾਸ ਬਿਨ ਕੋ ਮਿਲਿਓ ਪ੍ਰਭ ਵਿਨਾਸ
1: ਕਈ ਕੋਟ ਮਗ ਹੈ ਸਤੰਗ ਪਾਰ ਬ੍ਰਹਮ ਤਿਨ ਲਾਗ ਰੰਗ
0: ਜਿਨ ਕੋ ਹੋਇ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ

0: ਸੋਈ ਕਰੇ।
1: ਅਨਜਾਨਤ ਬਿਖਿਆ ਮੈਂ ਰਚੈ, ਜੀ ਜਾਣਤ ਆਪਣੇ ਆਪ ਬਚੈ।
0: ਪਰ ਮੈਂ ਫੂਲਾ ਤੈ ਦਿਸਤਾਵੈ, ਨਿਮਕ ਮਾਏ ਚਾਰ ਕੁੰਟ ਫਿਰਾਵੈ।
1: ਹਰ ਕਿਰਪਾ ਜਿਸ ਆਪ

0: ਕੋ ਕਰਮ ਬੰਤ ਕਹਾਵੈ ਜਨਮ ਮਰੈ ਬਾ ਜੋਨ ਪਰਮਾਵੈ ਕਰ ਕਿਰਪਾ ਜਿਸ ਕੈ ਹਿਰਦੇ ਗਰੀਬੀ ਵਸਾਵੈ ਨਾਨਕ ਇਹਾਂ ਮੁਕਤ ਆਗੈ ਸੁਖ ਪਾਵੈ ਬਹੁ ਲਸ਼ਕਰ ਮਾਨੁਕ ਉਪਰ ਕਰੈ ਆਸ ਪਲ ਭੀਤਰ ਤਾਕਾ ਹੋਏ
1: ਬਿਨਾਸ਼
0: ਕਿਸੇ ਨਾ ਬਦੈ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਕੋਟ ਕਰਮ ਕਰੈ ਹੋ ਧਾਰੇ ਸ਼ਰਮ ਪਾਵੈ ਸਗਲੇ ਵਿਸਥਾਰੇ ਨਿੱਕ ਜਤਨ ਕਰ ਆਤਮ ਨਹੀਂ ਦਰਬੈ ਹਰ ਦਰ ਗਾਹ ਕੋ ਕੈਸੇ ਗਵੈ ਸਰਬ ਕੀ ਰੇਨ ਜਾ ਕਾ ਮਨ ਹੋਏ ਕੋ ਨਾਨਕ ਤਾ ਕੀ ਨਿਰਮਲ
1: ਸੋਏ
0: ਜਬ ਇਹ ਜਾਨਾ ਮੈਂ ਕਿਛ ਕਰਤਾ ਤਬ ਲਬ ਗਰਭ ਜੋਨ ਮੈਂ ਫਿਰਤਾ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇਹ ਸਜਾਏ ਸਹਿਜ ਖਟੇ ਲੱਖ ਕੋਠ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਬਿਰਥੇ ਸਭ ਕਾਜੈ ਕਰਨ ਕਰਾਵਣ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਜੈਸੀ ਦ੍ਰਿਸ਼ਟ ਕਰੇ ਤੈਸਾ

0: ਸਥਾਨਾਂਤਰ ਇੱਕ ਹੈ ਸੋਏ
1: ਆਪਣੇ ਚਲ ਪਿਆ ਪਰਨਹਾਰ ਕੌਤਕ ਕਰੈ ਰੰਗਿਆ ਪਾਰ
0: ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿਣ ਨ ਜਾਏ
1: ਸਤ ਸਤ ਸਤ ਪ੍ਰਭ ਸੁਆਮੀ ਗੁਰ ਪ੍ਰਸਾਦ ਕਿਨੈ ਵਟਿਆਰੀ
0: ਸੱਚ ਸੱਚ ਸੱਚ ਸਭ ਕੀਨਾ ਕੋਟ ਮਦੈ ਕਿਨੈ ਬਿਰਲੈ ਚੀਨਾ
1: ਭਲਾ ਭਲਾ ਭਲਾ ਤੇਰਾ ਰੂਪ
0: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਰਬਣ

0: ਰਾਸ਼ਟਰਪਤੀ
1: ਸੰਤ ਕੈ ਦੁਖਨ ਆਰਜਾ ਘਟੈ ਸੰਤ ਕੈ ਦੁਖਨ ਜਮ ਤੇ ਨਹੀਂ ਛੁਟੈ ਸੰਤ ਕੈ ਦੁਖਨ ਮਤ ਹੋਏ ਮਲੀਨ ਸੰਤ ਕੈ ਦੁਖਨ ਸੋਭਤ ਹੀਨ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਪੀਤਰੈ ਸੰਤਨ ਕੈ ਦੁਖਨ ਸਰਪ ਜੋਨ ਪਾਏ ਸੰਤ ਕੈ ਦੁਖਨ ਧ੍ਰਿਗ ਜੋਨ ਕਿਰਮਾਏ ਸੰਤ ਕੈ ਦੁਖਨ ਤੇਜ ਸਭ ਜਾਏ ਸੰਤ ਕੈ ਦੁਖਨ ਨੀਚ ਨੀਚਾਏ ਸੰਤ ਕਾ ਨਿੰਦਕ ਮਹਾ ਅਤ ਤਾਈ ਸੰਤ ਕਾ ਨਿੰਦਕ ਖਿਨ ਟਿਕਣ ਨਾ ਪਾਈ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀਆ ਅਰ ਦੀਨ ਸੰਤ ਕੀ ਨਿੰਦਾ ਦੋਖ ਮਹਿ ਦੋਖ ਨਾਨਕ ਸੰਤ ਭਾਵੈ ਤਾਂ ਉਸ ਕਾ ਪੀ ਹੋਏ ਮੋਖ ਸੰਤ ਕੇ ਦੋਖੀ ਕੋ ਡਾਨ ਲਾਗੈ ਸੰਤ ਕੇ ਦੋਖੀ ਕੋ ਸਭ ਤਿਆਗੈ ਸੰਤ ਕਾ ਦੋਖੀ ਜਨਮੈ ਮਰੈ ਸੰਤ ਕੀ ਦੁਖ ਨਾ ਸੁਖ ਤੇ ਟਰੈ ਸੰਤ ਕਾ ਦੋਖੀ ਅਧ ਬੀਚ ਤੇ ਟੁੱਟੈ ਸੰਤ ਕਾ ਦੋਖੀ ਕਿਤੇ ਕਾਜ ਨਾ ਪਹੁੰਚੈ ਸੰਤ ਕਾ ਦੋਖੀ ਅੰਤਰ ਤੇ ਥੋਥਾ ਜਿਉ ਸਾਥ ਬਿਨਾ ਮ੍ਰਿਤਕ ਕੀ ਲੋਥਾ ਸੰਤ ਕੇ ਦੋਖੀ ਕੋ ਅਵਰ ਨ ਰਾਖਣ ਹਾਰ ਨਾਨਕ ਸੰਤ ਭਾਵੇ ਤਾਂ ਲਏ

0: ਤਿਲ ਖੇਤ ਮਾਹੀ ਦੁਹੇਲਾ।
1: ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦ ਮਿਥਿਆ ਕਹਿਤ। ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ, ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ।
0: ਸੰਤ ਕਾ ਦੁਖੀ ਸਦਾ ਸਹਿ ਖਾਈਐ, ਸੰਤ ਕਾ ਦੁਖੀ ਨਾ ਮਰਾ ਨਾ ਜਿਵਾਈਐ।
1: ਸੰਤ ਕੇ ਦੁਖੀ ਕੀ ਪੁੱਜੇ ਨਾ ਆਸਾ, ਸੰਤ ਕਾ

ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨੈ ਨਿਰੰਜਨ ਜਾਣਿਆ। ਸਾਧ ਸੰਗ ਹਰ ਹਰ

0: ਰਾਸ਼ਟਰਪਤੀ
1: ਟੂਟੀ ਗਾਰਡਨ ਹਾਰ ਕਪਾਲ ਸਰਬ ਜੀਆ ਆਪੇ ਪ੍ਰਤਪਾਲ
0: ਸਭ ਕੀ ਚਿੰਤਾ ਮਨ ਵਾਹੇ ਇਸ ਤੇ ਵਿਰਥਾ ਕੋਈ ਨਾਹੀ
1: ਏ ਮਨ ਮੇਰੇ ਸਦਾ ਹਰਿ

0: ਗੁਰ ਕਾ ਸ਼ਬਦ ਮਨੇ ਅਸਥਮਨ
1: ਜਿਉ ਬਾਹਰ ਨਾਮ ਚੜ੍ਹ ਕਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ
0: ਜਿਉ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ
1: ਜਿਉ ਮਹਾਂ ਪੁਰਾਣ ਮਾਰਗ ਪਾਵੈ ਜਿਉ ਸਾਧ ਸੰਗ

0: ਸੰਗ ਲੱਭ ਰਿਹੋ ਲਰਸ ਲੋਭੀ ਪਤੰਗ
1: ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਾਸੇ ਤੀ ਕਰ ਜਾਹੇ
0: ਵਖਰ ਕੋ ਲੈਣ ਤੂੰ ਆਇਆ ਰਾਮ ਨਾਮ

0: ਗਿਆਨ ਧਿਆਨ ਜਨ ਦੇਹੇ, ਜਨ ਦਾਸ ਨਾਮ ਧਿਆਵੇ ਸਹੇ।
1: ਤੇ ਗੁਣ ਮੈਂ ਜਾ ਕੋ ਪਰਮਾਏ।

0: ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ,
1: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ, ਨਾਮ ਕੇ ਧਾਰੇ ਸੁਨ ਗਿਆਨ ਧਿਆਨ,
0: ਨਾਮ ਕੇ ਧਾਰੇ ਆਗਾਸ ਪਤਾਲ, ਨਾਮ ਕੇ ਧਾਰੇ ਸਗਲ ਆਕਾਰ,
1: ਨਾਮ ਕੇ ਧਾਰੇ ਪੁਰੀਆ ਸਭ ਭਵਨ, ਨਾਮ ਕੇ ਸੰਗ ਉਤਰੇ ਸੰਸਰਵਨ,
0: ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦਮੇ ਸੋ ਜਨ ਗਤ ਪਾਏ,
1: ਰੂਪ ਸਤ ਜਾਕਾ ਸਤ ਸਥਾਨ, ਪੁਰਖ ਸਤ ਕੇਵਲ ਪ੍ਰਧਾਨ,
0: ਕਰਤੂਤ ਸਤ ਸਤ ਜਾਂ ਕੀ ਬਾਣੀ, ਸਤ ਪੁਰਖ ਸਭ ਮਹਿ ਸਮਾਣੀ,
1: ਸਤ ਕਰਮ ਜਾਂ ਕੀ ਰਚਨਾ ਸਤ, ਮੂਲ ਸਤ
0: ਸਤ ਕਰਨੀ ਨਿਰਮਲ ਨਿਰਮਲੀ, ਜਿਸੇ ਬਜਾਏ ਤਿਸੇ ਸਭ ਭਲੀ,
1: ਸਤ ਨਾਮ ਪ੍ਰਭ ਕਾ ਸੁਖਦਾਈ, ਵਿਸਵਾਸ ਸਤ ਨਾਨਕ ਗੁਰ ਤੇ ਪਾਈ,
0: ਸਤ ਬਚਨ ਸਾਧੂ ਉਪਦੇਸ਼, ਸਤ ਤੇ ਜਨ ਜਾਂ ਕੇ ਹਿਰਦੇ ਪ੍ਰਵੇਸ਼,
1: ਸਤ ਨਿਤ ਬੁਝੈ ਹੋਏ, ਨਾਮ ਜਪਿ ਤਾਕੀ ਜਗਤ ਹੋਏ,
0: ਆਪ ਸਤ ਕੀਆ ਸਭ ਸਤ, ਆਪੇ ਜਾਣੇ ਆਪਣੀ ਮਿਤ ਗਤ,
1: ਜਿਸ ਕੀ ਸਿਰ ਸੋ ਕਰਨੇ ਹਾਰ, ਅਵਰ ਨ ਬੂਝ ਕਟ ਵਿਚਾਰ,
0: ਕਰਤੇ ਕੀ ਮਿਤ ਨ ਜਾਣੇ ਕੀਆ, ਨਾਨਕ ਜੋ ਤਿਸ ਭਾਵੇ ਸੋ ਵਰਤੀਆ,
1: ਵਿਸਮਨ ਵਿਸਮ ਭਏ ਵਿਸਮਾਦ, ਜਿਨ ਬੁਝਿਆ ਛਾਇਆ ਸਵਾਦ,
0: ਰੱਬ ਕੇ ਰੰਗ ਰਾਜ ਜਨ ਰਹੇ, ਗੁਰ ਕੈ ਬਚਨ ਪਦਾਰਥ ਲਹਿ,
1: ਹੋਇ ਦਾਤੇ ਤੋ ਕਾਟਨ ਹਾਰ, ਜਾ ਕੈ ਸੰਗ ਕਰੈ ਸੰਸਾਰ,
0: ਜਨ ਕਾ ਸੇਵਕ ਸੋ ਵਡ ਭਾਗੀ, ਜਨ ਕੇ ਸੰਗ

0: ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ
1: ਦਰਸ਼ਨ ਸਤ ਸਤ ਨਿਹਾਰ ਨਾਮ ਸਤ ਸਤ ਧਿਆਨ ਹਾਰ
0: ਆਪ ਸਤ ਸਤ

0: ਅਸ਼ਟਪਦੀ
1: ਸਤਿਗੁਰ ਸਿੱਖ ਕੀ ਕਰੇ ਪ੍ਰਿਤਪਾਲ ਸੇਵਕ ਕੋ ਗੁਰ ਸਦਾ ਦਿਆਲ
0: ਸਿੱਖੀ ਗੁਰ ਦੁਰਮਤ ਮਲ ਗਿਰੈ ਗੁਰ ਬਚਨੀ ਹਰ ਨਾਮ ਉਤਰੈ
1: ਸਤਿਗੁਰ ਸਿੱਖ ਕੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਹਟੈ
0: ਸਤਿਗੁਰ ਸਿੱਖ ਕੋ ਨਾਮ ਧੰਨ ਦੇ ਗੁਰ ਕਾ ਸਿੱਖ ਵਡਭਾਗੀ ਹੈ
1: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੇ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ
0: ਗੁਰ ਕਿਆ ਕਹਿ ਸੇਵਕ ਜੋ ਰਹੈ ਗੁਰ ਕੀ ਆਗਿਆ ਮਨ ਮੈਂ ਸਹੈ
1: ਆਪਸ ਕੋ ਕਰ ਕਛੁ ਨ ਜਨਾਵੈ ਹਰ

0: ਤਪਰਾਪ ਸੁਆਮੀ
1: ਆਪਣੀ ਕਿਰਪਾ ਜਿਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਗਨੇ
0: ਇਸ ਬੀਸ ਮੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਨ
1: ਸੋ ਸਤ ਗੁਰ ਜਿਸ ਦਾ ਨਾਉ ਅਨੇਕ ਵਾਰ ਗੁਰ ਕੋ ਬਲ ਜਾਉ
0: ਸਰਮ ਨਿਧਾਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਰਾਤਾ
1: ਬ੍ਰਹਮ ਜਨ ਜਨ ਮੈਂ ਪਾਰ ਬ੍ਰਹਮ ਏਕੇ ਆਪ ਨਹੀਂ ਕਟ ਭਰਮ
0: ਸਹਿਜ ਸਿਆਣ ਭਲਿਆ ਨ ਜਾਈਏ ਨਾਨਕ ਐਸਾ ਗੁਰ ਬੜ ਭਾਗੀ ਪਾਈਐ
1: ਸਫਲ ਦਰਸ਼ਨ ਵੇਖਤ ਪੁਨੀਤ ਪਰ ਸਤਿ ਅੰਗਤ

0: ਸਕਦੀ ਮੋਹੀ।
1: ਆਪਣੇ ਚਰਿਤ ਪ੍ਰਭ ਆਪ ਬਣਾਏ, ਆਪਣੀ ਕੀਮਤ ਆਪੇ ਪਾਏ,
0: ਹਰ ਕੀ ਦੂਜਾ ਨਾਨਕ ਹੋਏ, ਸਰਬ ਨਿਰੰਤਰ ਇੱਕੋ ਸੋਏ।
1: ਪੋਤ ਪੋਤ ਰਵਿਆ ਰੂਪ ਰੰਗ, ਪੈ ਪ੍ਰਕਾਸ਼ ਸਾਧ ਕੇ

ਨਾਮ ਜਾਪ ਏਕ ਭਗਵੰਤ ਅੰਤ ਵਿਸਥਾਰ ਏਕ ਤੇ ਪਏ ਏਕ ਅਰਾਧ ਪਰਾਸ਼

0: ਦਾਸ ਅਨ ਦਿਨ ਲਿਵ ਲਾਗ
1: ਵਰਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ
0: ਸੇਵਕ ਦੀ ਮਨਸਾ ਪੂਰੀ ਪਈ ਸਤਗੁਰ ਤੇ ਨਿਰਮਲ ਮਤ ਲਈ
1: ਜਨ ਕੋ ਪ੍ਰਭ ਹੋਏ ਦਿਆਲ ਸੇਵਕ ਕਿੰਨੋ ਸਦਾ ਨਿਹਾਲ
0: ਬੰਧਨ ਕਾਟ ਮੁਕਤ ਜਨ ਪਇਆ ਜਨਮ ਮਰਨ ਦੁਖ ਪ੍ਰਮ ਗਏ।

0: ਪਿਆਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਪਾਈ
1: ਭੋਜਨ ਕਾ ਪ੍ਰਸੰਗੀਤ ਰਸਨਾ ਜਪਤੀ ਹਰ ਹਰ ਨੀਤ
0: ਬਲੀ ਸੁਕਰਨੀ ਸੋਭਾ ਤਨਵੰਤ ਹਿਰਦੇ ਬਸੇ

0: ਤਾਂ ਕੌਣ ਛੁਟੇ ਕੌਣ ਬੰਧਨ ਬਾਧੇ।
1: ਆਪਣ ਆਪ ਆਪ ਹੀ ਅਚਰਜਾ, ਨਾਨਕ ਆਪਣ ਰੂਪ ਆਪ ਹੀ ਉਪਰ ਜਾ।
0: ਪੁਰਖ ਪੁਰਖ ਪਤ ਉਤਾਰ, ਤੈ ਬਿਨ ਮੈਲ ਕਿਉਂ ਕਿਉਂ ਟੁਟਾ।
1: ਜਹ ਨਿਰੰਜਨ ਨਿਰੰਕਾਰ।

0: ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਹ ਜਨ ਸੋਝੀ ਪਾਏ
1: ਭਗਵੰਤ
0: ਧਰਨ ਮਾਹੇ ਆਕਾਸ ਪਤਾਲ ਸਰਬ ਲੋਕ ਪੂਰਨ ਪਿਰਤਾਲ ਕੌਣ ਪਾਣੀ ਬੈ ਸੰਤਰ ਮਾਹੇ ਚਾਰ ਕੁੰਟ ਤੈ ਦਿਸੇ ਸਮਾਹੇ ਵੇਦ ਪ੍ਰਾਣ ਸਿਮਰਤ ਮਹਿ ਦੇਖ ਸਸੀਅਰ ਸੂਰ ਨਖੱਤਰ ਮੈਂ

0: ਨਾਨਕ ਤਿੰਨ ਮੈਂ ਇਹ ਬਸਾਸ ਸੰਤ ਜਿਨਾ ਸੁਣੈ ਸਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਣ ਹਰ ਪ੍ਰਭ ਜਾਣੈ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਨਿਕ ਕਲਾ ਲਖੀ ਨ ਜਾਏ ਜਿਸ ਭਾਵ ਹੈ ਤਿਸ ਲੈ ਮਿਲਾਏ ਅੰਤਰ ਗਾ ਜਿਸ ਆਪ ਜਨਾਏ ਨਾਨਕ ਤੇ ਜਨ ਆਪ ਬਜਾਏ ਸਗਲ ਸਮਗਰੀ ਜਾਕਾ ਤਨਾ ਆਪਣ ਜਸ ਆਪ ਹੀ ਸੁਣਾ ਸਭ ਕੇ ਮਦ ਅਲਪ ਤੋਂ ਰਹਿ ਜੋ ਕੁਛ ਕਹਿਣਾ ਸੋ ਆਪੇ ਕਹਿ ਇਸ ਤੇ ਹੋਏ ਸੋ ਨਾਹੀ ਬੁਰਾ ਉਰੇ ਕਹੋ ਕਿਨੈ ਕੁਛ ਕਰਾ
1: ਆਪਣੇ ਜੀ ਕੀ
0: ਆਪ ਸਾਚ ਧਾਰੀ ਸਭ ਸਾਚ

ਜਾਨ ਗੁਰ ਪ੍ਰਸਾਦ ਨਾਨਕ ਹੋ ਜਾਨ ਜੋ ਜਾਣੈ ਸਤਿ ਸਦਾ ਸੁਖ ਹੋਏ ਆਪ ਮਿਲਾਇ ਲੈ ਪ੍ਰਭ ਸੋਏ ਧਨ ਧਨ ਧਨ ਜਨ ਆਇਆ।

0: about it with these people.
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਸੰਗ ਜੀਓ, ਪਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਐਸੇ ਦੀਨ ਦਿਆਲ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਮੁੱਖ ਰੱਖਦਿਆਂ ਹੋਇਆਂ ਆਪ ਜੀ ਨੇ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਸੰਗਤੀ ਜਾਪ ਕੀਤੇ ਹਨ। ਪਾਤਸ਼ਾਹ ਕਿਰਪਾ ਕਰਨ, ਸਭ ਸੰਗਤਾਂ ਦੇ ਸਿਰ 'ਤੇ ਆਪਣਾ ਮੇਰਾ ਭਰਿਆ ਹੱਥ ਰੱਖਣ, ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ। ਔਰ ਬੇਨਤੀ ਹੈ ਕਿ ਕੱਲ੍ਹ ਦਿਨ ਸੋਮਵਾਰ 15 ਤਰੀਕ ਸੰਗਰਾਂਦ ਦਾ ਦਿਹਾੜਾ ਹੈ, ਹੜ੍ਹ ਦੇ ਮਹੀਨੇ ਦੀ ਆਰੰਭਤਾ ਹੋ ਰਹੀ ਹੈ ਅਤੇ ਕੱਲ੍ਹ ਸਵੇਰੇ 9 ਵਜੇ ਗੁਰੂ ਘਰ ਵਿਖੇ 12 ਮਹਾਂਬਾਣੀ ਦੇ ਜਾਪ ਹੋਣਗੇ, ਉਪਰੰਤ ਗੁਰਬਾਣੀ ਕੀਰਤਨ ਹੋਣਗੇ। ਆਪ ਸਭ ਸੰਗਤਾਂ ਨੇ ਸਵੇਰੇ 9 ਵਜੇ ਗੁਰੂ ਘਰ ਵਿਖੇ ਪਹੁੰਚ ਕੇ ਅਰਦਾਸ ਦੇ ਵਿੱਚ ਸ਼ਾਮਿਲ ਹੋ ਕੇ ਬਾਣੀ ਸੁਣ ਕੇ ਆਪਣੇ ਜੀਵਨ ਸਮੇਂ ਔਰ ਸਵਾਸਾਂ ਨੂੰ ਸਫਲਿਆ ਕਰਨਾ ਹੈ ਜੀ। ਕੱਲ੍ਹ ਦਿਨ ਸੋਮਵਾਰ ਸਾਰੀਆਂ ਸੰਗਤਾਂ ਨੇ ਆਪ ਜੀ ਨੂੰ ਨੋਟ ਕਰ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋਹ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹ ਸੰਗਤ ਜੀਓ, ਆਪ ਜੀ ਨੂੰ ਬੜੇ ਪਿਆਰ ਨਾਲ ਰਹਿਰਾ ਸਾਹਿਬ ਜੀ ਕਾ ਜਾਪ ਸਰਵਣ ਕਰਾ ਰਹੇ ਸਨ ਬੇਟੀ ਜਸਲੀਨ ਕੌਰ। ਇਹ ਹਰ ਐਤਵਾਰ ਰਹਿਰਾ ਸਾਹਿਬ ਜੀ ਜਾਪ ਦੀ ਸੇਵਾ ਕਰਦੇ ਹਨ। ਆਓ ਜੀ ਹੁਣ ਆਰਤੀ ਅਤੇ ਕੀਰਤਨ ਨਾਲ ਜੁੜਨਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ, ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਾਉੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿਗੁਰ ਏ ਨਮਹ ਜੁਗਾਦਿਗੁਰ ਏ ਨਮਹ ਸਤਿਗੁਰ ਏ ਨਮਹ ਸ੍ਰੀ ਗੁਰਦੇਵ ਏ ਨਮਹ ਅਸ਼ਟਪਦੀ ਸਿਮਰਾਓ ਸਿਮਰ ਸਿਮਰ ਸਿੰਘ ਪਾਵੋ ਕਲ ਕਲੇਸ ਤਨ ਮਾਹ ਮਿਟਾਵੋ ਸਿਮਰਾਓ ਜਸ ਸੰਭਰੀ ਕਹਿ ਨਾਮ ਜਪਦਾ ਗਨ ਤਾਨੀ ਕਹਿ ਬੀਤ ਪ੍ਰਾਨ ਸਿਮਰ ਸੁਧਾ ਖਿਰ ਕਿਨ ਰਾਮ ਨਾਮਿ ਕਾਖਿਰ ਕਿਨ ਕੈਕ ਜਿਹ ਜੀ ਅਬਸਾਵੈ ਤਾ ਕਿ ਮਹਿਮਗਨ ਨਾਵੈ ਕੰਕੀ ਕਾ ਤਰਸ ਤੁਹਾਰੂ ਨਾਨਕੁਨ ਸੰਗਮੁਖਿ ਉਦਾਰੂ ਸੁਖਮਨੀ ਸੁਖਮ੍ਰਿਤ ਪ੍ਰਭ ਨਾਮ ਭਗਤ ਜਨ ਕਮਨ ਬਿਸਰਾਮ ਰਹਾਉ ਪ੍ਰਭ ਕਾ ਸਿਮਰਨ ਗਰਭ ਨ ਵਸੈ ਪ੍ਰਭ ਹਮ ਦੁਖ ਹਮਨ ਸੈ ਪ੍ਰਭ ਹਮ ਕਾਲ ਪਰ ਹਰੈ ਪ੍ਰਭ ਕੇ ਸਮਨ ਦੁਸਮਨ ਟਰੈ ਪ੍ਰਭ ਸਿਮਰਤ ਕਹਿ ਬਿਗਨ ਰਾਗੈ ਪ੍ਰਭ ਕੇ ਸਿਮਰਨ ਆਨੰਦ ਜਾਗ ਪ੍ਰਭ ਕੇ ਸੁਨ ਭਾਵਨਾ ਵਿਆਪੈ ਪ੍ਰਭ ਕੇ ਸੁਨ ਦੁਖ ਨ ਸੰਤਾਪੈ ਪ੍ਰਭ ਕੇ ਸਮ ਸਾਧ ਪ੍ਰਸੰਗ ਸਰਵ ਨਿਧਾਨ ਨਾਨਕ ਹਰੰਗ ਪ੍ਰਭ ਕੇ ਸਿਮਰਨ ਰਿਧ ਸਿਦ ਨਾਵ ਨਿਰਧ ਹੋ ਪ੍ਰਭ ਕੇ ਸੁਨ ਗਿਆਨ ਧਿਆਨ ਤਤ ਬੋਧ ਪ੍ਰਭ ਕੇ ਸਮਨ ਜਪਦਾ ਪੂਜਾ ਪ੍ਰਭ ਕੇ ਸਮਨ ਬਿੰਸਾ ਦੁਜਾ ਪ੍ਰਭ ਕੇ ਸਮਨ ਤੀਰਥ ਸਨਾਨੀ ਪ੍ਰਭ ਕੇ ਸਮਨ ਦਰਗ ਹਮਾਨੀ ਪ੍ਰਭ ਕੇ ਸਿਮਰਨ ਹੋਏ ਸੁਪਰਾਯ ਪ੍ਰਭ ਕੇ ਸਿਮਰਨ ਸੁਖਰ ਫਲਾਯ ਸ੍ਰੀ ਸਿਮਰਹਿ ਜਨਾਬ ਸਿਮਰਾਯ ਨਾਨਕ ਤਾ ਕਲਾ ਕੋ ਪਾਈ ਪ੍ਰਭ ਕੇ ਸਿਮਰਨ ਸਭ ਤੇ ਊਚਾ ਪ੍ਰਭ ਕੇ ਸਿਮਰਨ ਉਦਰੇ ਊਚਾ ਪ੍ਰਭ ਕੇ ਸਿਮਰਨ ਪ੍ਰਸਨਾ ਬੁਜਾ ਪ੍ਰਭ ਕੇ ਸਮਨ ਸਭ ਕਹਿ ਸੋ ਜਾਇ ਪ੍ਰਭ ਕੇ ਸਮਨ ਨਾਹ ਜਮ ਤ੍ਰਾਸਾ ਪ੍ਰਭ ਕੇ ਸਿਮਰਨ ਪੂਰਨ ਆਸਾ ਪ੍ਰਭ ਕੇ ਸਿਮਰਨ ਮਨ ਕੀ ਮਰ ਜਾਏ ਅੰਮ੍ਰਿਤ ਨਾ ਅੰਮ੍ਰਿਤ ਮਾਹਿ ਸਮਾਏ ਪ੍ਰਭ ਜੀ ਵਸ ਹੈ ਸਾਧ ਗ੍ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਸਿਮਰੈ ਸੀ ਧਨਵੰਤ ਪ੍ਰਭ ਸਿਮਰੈ ਸੀ ਪਾਤਵੰਤ ਪ੍ਰਭ ਸਿਮਰੈ ਸੀ ਜਨ ਪ੍ਰਵਾਨ ਪ੍ਰਭ ਕਉ

ਪਾਈਆ ਸਾਧਕ ਸੰਗ ਜਿਹ ਮਾਰਗ ਕੇ ਗਨ ਜਹਨ ਕੋਸਾ ਹਰ ਕਾ ਨਾਮ ਬੁਧਾ ਸੰਤੋਸਾ ਜਿਹ ਪੈਡ ਮਹੰਦ ਗੁਬਾਰਾ ਹਰ ਕਾ ਨਾਮ ਸੰਗ ਜੀਆਰਾ ਜਹਾਂ ਪੰਥ ਤੇਰਾ ਕੋਨਾ ਸੰਜਾਨੂ ਹਰ ਕਾ ਨਾਮ ਤਹਾਰ ਪਛਾਨੂ ਜਹ ਮਹਾਂ ਪਾਇਆ ਦਵਦ ਬਹੁ ਕਾਮ ਤਹ ਹਰ ਕੇ ਨਾਮ ਕੇ ਤੁਮ ਪ੍ਰਸ਼ਾਮ ਜਹਾਂ ਤੇ ਕਾਮ ਤੋ ਜਾ ਕਰ ਖੈ ਤਹ ਨਾਨਕ ਹਰ ਹਰ ਅੰਮ੍ਰਿਤ ਬਰਖੈ ਭਗਤ ਜਨਕ ਵਰਤਨ ਨਾਮ ਸੰਤ ਜਨਕ ਮਨ ਵਿਸਰਾਮ ਹਰ ਕਾ ਨਾਮ ਦਾਸ ਕਿਉ

ਹਰਿ ਭਗਤ ਪ੍ਰਗਟ ਨਹੀਂ ਛਪੈ। ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤ, ਤਰਿ ਪਾਰ ਜਾ ਦੇਹੁ ਹਰਿ ਗੁਣ ਨਾਮ ਕਾਮ ਦੀਨ। ਹਰਿ ਹਰਿ ਗੁਣ ਗਾਇ ਮਨ ਸਭ ਤੇ ਉੱਤਮ, ਹਰਿ ਕੀ ਕਥਾ ਨਾਮ ਸੁਣਤ ਦਰਦ ਦੁਖ ਰਥ। ਨਾਮ ਕੀ ਮਹਿਮਾ ਸੰਤਰਤ ਵਸੈ, ਸੰਤ ਪ੍ਰਤਾਪ ਤੁਰ ਸਭਨਾਸੈ, ਸੰਤ ਸੰਗਵਟ ਭਾਗੀ ਪਾਈਐ, ਸੰਗ ਸਿਵੈ ਨਾਮ ਧਿਆਈਐ, ਨਾਮ ਤੁਰ ਕੈ ਸਵਰਨਾ ਹੋਇ ਨਾਨਕ, ਗੁਰਮੁਖ ਨਾਮ ਪਾਵੈ ਤਨ ਕੋਇ ਸਲੋਕ। ਬਹੁ ਸੈ ਸਰਬ ਸਿਮਰਤਿ ਵਿਖੇ ਸਰਬੈ ਟਡੋਲ, ਪੂਜ ਸੰਦਾਹੀ ਹਰਿ ਹਰਿ ਨਾਨਕ ਨਾਮ ਅਮੋਰਸਪਦਿ। ਜਪ ਤਪ ਗਿਆਨ ਸਭ ਧਿਆਨ ਖਟ ਸਾਸਤ੍ਰ, ਸਿਮਰਤਿ ਵਿਖਿਆਨ ਯੋਗ ਅਭਿਆਸ, ਕਰਮ ਤ੍ਰਾਂ ਕਿਰਿਆ ਸਭ ਤਿਆਗਨ ਮਧਿ, ਫਿਰਿਆ ਨੂੰ ਪ੍ਰਕਾਰ ਕੀਏ ਬਹੁ ਜਤਨਾ, ਪੁੰਦਨ ਹੁਮੇ ਬਹੁ ਰਤਨਾ, ਸਰੀਰ ਕਟੈ ਹੁਮੈ ਕਰ ਰਾਤੀ, ਵਰਤ ਨਿਮ ਕਰੈ ਬਹੁ ਭਾਤੀ। ਨਹੀਂ ਤੋਲ ਰਾਮ ਨਾ ਵਿਚਾਰ, ਨਾਨਕ ਗੁਰਮੁਖ ਨਾਮ ਜਪੀ ਅਕਬਰ, ਨਾਮ ਖੰਡ ਪ੍ਰਥਮੀ ਫੇਰਾ, ਚਿਰ ਜੀਵੈ ਮਹਾ ਉਦਾਸ, ਤੁਪੀ ਸਰਥੀ ਵੈਗਨ ਵਾਹਿ ਹੁਮਤ ਪ੍ਰਾਨ, ਕਨਕ ਸਭ ਹੈ ਵਰਗੁਮਦਾਨ। ਨਿਆਵਲੀ ਕਰਮ ਕਰ ਬਹਾਸਨ, ਜੈਨ ਵਾਰਕ ਸੰਜਮਤ ਸਾਧਨ, ਨਿਮਖ ਨਿਮ ਕਰ ਸਰੀਰ ਕਟਾਵ, ਤਾਉ ਪੀ ਹਉ ਮੈਂ ਬੈਠਣ, ਜਬ ਹਰਿ ਕੇ ਨਾਮ ਸਮ ਸਰ ਕਾਸ਼ ਨਾਹਿ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ। ਮਨ ਕਾਮਨਾ ਤੀਰਥ ਦੇਹ ਛੋਟਾ, ਗਰਭ ਕੁਮਾਨ ਮੰਦ ਛੋਟਾ, ਸੋਚ ਕਰੈ ਦਿਨ ਸਰ ਰਾਤ, ਮਨ ਕੀ ਮੈਠਣ ਤਨ ਤੇ ਜਾ ਦੇਸ ਦੇਹੀ, ਕਾ ਬਹੁ ਸਾਧਨਾ ਕਰੇ ਮਨ ਦੇ, ਕਬੁ ਨ ਵਿਖਿਆ ਡਰੈ ਜਲ ਦੁਆ, ਬਹ ਦੇਹ ਨੀਤ ਸਭ ਕਹਾ ਹੋਇ ਕਾਚੀ ਪੀਤ। ਮਨ ਹਰਿ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਤਰੀ ਪਤਤ ਬਹੁ ਮੂਚ, ਬਹੁਤ ਸਿਆਣਪ ਜਮ ਕਾ ਪਾਵਿਆ, ਬੈਨਕ ਜਤਨ ਕਰ ਤ੍ਰਿਸਨਾ ਤ੍ਰਾਪੈ।

ਤੇਰ ਨਹਿਮਾ ਹਰਿ ਕਾ ਨਾਮ ਜਪਤ ਦੁਖ ਜਾਇ ਨਾਨਕ ਬੋਲੇ ਸਹਿ ਸੁਭਾਈ ਚਾਰ ਪਦਾਰਥ ਜੇ ਕੋ ਮੰਗੈ ਸਾਜਨ ਸਿਵਾ ਲਾਗੈ ਜੇ ਕੋ ਆਪਣਾ ਦੁਖ ਮਿਟਾਵੇ ਹਰਿ ਕਾ ਨਾਮ ਰਦਾ ਸਤਿਕਾਵੇ ਜੇ ਕੋ ਆਪਣੇ ਸੁਭਾ ਰੋਰਾ ਸਾ ਸੰਗਿ ਹਉਮੈ ਸੁਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਗਣਕ ਸਰਣਿ ਪਰੈ ਜਿਸ ਜਨਕ ਪ੍ਰਭ ਦਸ ਪਿਆਸ ਨਾਨਕ ਤਕ ਬਲ ਬਲ ਜਸ ਸਗਰ ਪੁਰਖ ਮਹਿਪੁਰ ਪ੍ਰਦਾਇ ਨੂੰ ਸਾ ਸੰਗ ਜਾ ਕੋ ਮਿਟੈ ਮਨ ਆਪਸ ਕਹੁ ਜੋ ਜਾਣ ਨੀ ਚਾਹ ਸੋ ਗਣੀਆਂ ਸਭ ਤੋਂ ਵਿਚਾਰ ਜਾ ਕੋ ਮਨ ਹੋਇ ਸਗਰ ਗਿਰੀ ਨਾ ਹਰ ਹਰ ਨਾਮ ਤਿੰਨ ਘੱਟ ਘੱਟ ਪੀਂਦਾ ਮਨ ਆਪਣੀ ਤੇ ਬੁਰਾ ਮਿਟਾ ਨਾ ਵੇਖੈ ਸਗਲ ਸ੍ਰੇਸ਼ਟ ਸਾਜਨਾ ਸੁਖ ਦੁਖ ਜਨ ਸੰਦ੍ਰਿਸ਼ਟੇ ਤਾ ਨਾਨਕ ਕੋ ਪਾਪ ਨਹੀਂ ਲੇਪਾ ਨਿਰ ਧਨ ਕੋ ਧਨ ਤੇਰੂ ਨਾਉ ਨ ਥਾਵੇ ਕੋ ਨਾਉ ਤੇਰਾ ਥਾਉ ਨ ਮਾਨੇ ਕੋ ਪ੍ਰਭ ਤੇਰੂ ਮਾਨ ਸਗਲ ਕਟਾ ਗਉ ਦਿਵਸ ਦਾਨ ਕਰਮ ਕਰਮ ਹਰ ਸੁਆਮ ਸਗਲ ਕਟਾ ਕੇ ਅੰਦਰ ਜਾਮ ਆਪਣੀ ਗਾਤਮਿਤ ਜਨ ਹੋਇਆ ਪੀ ਆਪਣਾ ਸੰਗਵਾ ਪ੍ਰਭ ਰਾਤੀ ਤੁਮ ਦੀ ਉਸਤਤ ਤੁਮ ਤੇ ਹੋਏ ਨਾਨਕ ਵਰਨ ਜਾਣ ਸਕੇ ਸਰਵ ਧਰਮ ਸ੍ਰੇਸ਼ਟ ਧਰਮ ਹਰਿ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਹੁਕਮ ਕਿਰਿਆ ਸਾ ਸੰਗ ਦੁਰਮਤ ਮਾਰੀ ਕਿਰਿਆ ਸਗਲ ਉਤਮ ਹਤਮ ਪਰ ਹਰਿ ਕਾ ਨਾਮ ਜਪ ਜੀ ਸਦਾ ਸਗਲ ਬਾਣੀ ਅੰਮ੍ਰਿਤ ਬਾਣੀ ਹਰਿ ਪੂਜਾ ਸੰਗ ਸੁਨ ਬੁਖਾਨੀ ਸਗਲ ਥਾਨ ਦਿਉ ਹੁਕਮ ਥਾ ਨਾਨਕ ਜੀ ਪਾਠ ਵਸ ਹਰਿ ਨਾਮ ਸਲੋਕ ਨਿਰਗੁਣੀ ਹਰ ਗਿਆਨਿਆ ਸੁਪ੍ਰ ਸਦਾ ਸੁਮਾਰ ਜਿਨਕੀਆ ਦੇਹ ਜੀਤ ਰੱਖ ਨਾਨਕ ਨਿਭ ਹੀ ਨਾਲ ਅਸ਼ਟਪਦੀ ਔਰ ਮਰਿਆ ਕੇ ਕੁੰਚੇਤ ਪੁਰਾਣੇ ਕਨੂੰ ਦੇ ਕੰਤ੍ਰਿਸ਼ਟਾਨੇ ਜੰਤੂ ਸਾਜ ਸਵਾਰ ਸੀ ਗਾਰਿਆ ਕਰ ਭਗਮਸਿਨ ਹੈ ਉਹ ਵਾਰਿਆ ਵਾਰ ਬਿਵਸ ਥਾ ਤੁਝ ਪਿਆਰਾ ਦੁੱਧ ਪਰ ਜੋਗ ਨ ਭੋਜਨ ਸੁਖ ਸੁਖ ਵਿਰਧ ਪਾਇਆ ਉਪਰ ਸਾਖ ਸੈਨ ਮੁਖਾ ਪਿਆ ਬੈਠ ਦੈਨ ਇਹ ਨਿਰਗੁਣ ਗੁਣ ਕਿਸ਼ਨ ਜੈ ਬਖਸ਼ਰੀ ਹੋ ਤਾਂ ਨਾਨਕ ਸਿੰਘ ਜੈ ਜੇ ਪ੍ਰਸਾਦ ਧਾਰ ਉਪਰ ਸੁਖ ਬਸ ਹੈ ਸੁਖ ਪ੍ਰਾਤਮੀਤ ਬਨਤਾ ਸੰਨ ਹਸ ਹੈ ਜੇ ਪ੍ਰਸਾਦ ਪੀਵੈ ਹੈ ਸੀਤਲ ਜਰਾ ਸੁਖਾਇ ਪਾਵਨ ਪਾਪ ਕਮਲਾ ਜਿਸ ਪ੍ਰਸਾਦ ਭੋਗਿਆ ਸਵਰਾ ਸਾ ਸਗਲ ਸਮਗਰੀ ਸੰਗ ਸਾਧ ਬਸਾ ਦਿਨ ਹਸ ਪਾਪ ਕਰਨ ਨੇਤਰ ਰਸਨਾ ਤੇ ਸਹਿ ਦਿਆ ਕਰ ਸੰਰਚਨਾ

ਰਾਖ ਜੁਗਤ ਬਿਹਾਨ ਕੇ ਜਨੁ ਨਾਨਕ ਰਾਖ ਜਿਹੁ ਆਪਨ ਕਰ ਕਰਮ ਤੂੰ ਠਾਕੁਰ ਤੂੰ ਕਹਿ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੂੰ ਵਾਤ ਪਿਤਾ ਹਮ ਵਾਰਕ ਤੇਰੇ ਤੁਮਰੀ ਕਿਰਪਾ ਮਹਸੂਖ ਨੇਰੇ ਕੋਇ ਨਾ ਜਾਣਾ ਤੁਮਰਾ ਦੂਜੀ ਤੀ ਪੂਜਾ ਭਗਵੰਤ ਸਗਲ ਸਮਾਗਰੀ ਤੁਮਰਾ ਸੂਤਰ ਧਾਰੀ ਤੂੰ ਦੇਹ ਸਵਾਗਿਆ ਕਰੀ ਤੁਮਰੀ ਗਾਤਮੇ ਤੁਮ ਹੀ ਜਾਨੇ ਨਾਨਕ ਦਾਸ ਸਦਾ ਕੁਰਬਾਨ ਸਲੋਕ ਦੀਨ ਹਰ ਪ੍ਰਭ ਛੋਟ ਕੈ ਲਾਗ ਹਨ ਸਵਾਇ ਨਾਨਕ ਕਹੁਨਾਸੀ ਜੈ ਬਿਨ ਨਾਵੈ ਪਦ ਜੈ ਪਦੀ ਦਾਸ ਬਸ ਬੁਰੇ ਪਾਤਸ਼ਾਹ ਪਾਵੇ ਬਸ ਕਾਮ ਕੋੜ ਗੁਆਵੇ ਬਿਨਾ ਦੇਵ ਦਾਸ ਪੀ ਹਿਰ ਲੇ ਤਾ ਮੂੜਾ ਕਹੁ ਕਹਾ ਕਰੀ ਜੇ ਠਾਕੁਰ ਸਿੰਘ ਨਾ ਚਾਰ ਤਾਕੁ ਕੀ ਜਸ ਨਮਸਕਾਰ ਦਕਮ ਲਗ ਪ੍ਰਮੀਠਾ ਸਰਵ ਸੁਖ ਤਾ ਮਨ ਉਠਾ ਜਹ ਤਨ ਆਪਣਾ ਹੁਕਮ ਮਨਾਇਆ ਸਰਵ ਸੁਖ ਨਾਨਕ ਤਿਨ ਪਾਇਆ ਕੰਨ ਕੁਸਾਹੁ ਆਪਣੀ ਦਿਰਾਸ ਖਾਤ ਪੀਤ ਵਰਤ ਆਨੰਦ ਵਿਰਾਸ ਆਪਣੀ ਅਮਾਨ ਕਹਿ ਬਹੁਰ ਸਾਹੁਰੀ ਅਗਿਆਨੀ ਮਨ ਰੂ ਸਭ ਕਰੀ ਆਪਣੀ ਪ੍ਰਤੀਤਾ ਵੀ ਹੋਵੇ ਬਹੁਰ ਉਸਕਾ ਵਿਸਵਾਸ ਨਾ ਹੋਵੇ ਜਿਸ ਕੀ ਬਸ ਹਾਗਾ ਰੱਖ ਪ੍ਰਭ ਆਗਾ ਮਾਨਾ ਮਾਤ ਹੈ ਉਸ ਜਾਉਗਨ ਕਰੇ ਨਿਹਾਰ ਨਾਨੂ ਸਾਹਿਬ ਸਦਾ ਦਿਆਲ ਅਨੁਗ ਭਾਗ ਮਾਇਆ ਕਹਿਤ ਸਰਪਰਵਤ ਜਾਨ ਨਿਯਤ ਬਿਰਖਾ ਸਿਉ ਰੰਗ ਲਾਵੈ ਊਹ ਬਿਨ ਸਹ ਮਨ ਪੁਛਤਾਵੈ ਜੋ ਦੀ ਸਸੁ ਚਾਲਨ ਹਾਰ ਲਵਟ ਰਹੀ ਉਹ ਧਿਆਨ ਦੰਦਾਰ ਬਟਾਊ ਸਿਉ ਜਲਾਵੈ ਨਿਹਤਾ ਕਵ ਹਾਥ ਨਾਵੈ ਕੀ ਹਨ ਮਨ ਹਰ ਕੇ ਨਾਮ ਕੇ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਲੈ ਲਾਈ ਮਿਥਿਆ ਤਨ ਤਨ ਕੁਟੰਬ ਸੁਭਾਇਆ ਮਿਥਿਆ ਹਉਮੈ ਮਮਤਾ ਮਾਇਆ ਮਿਥਿਆ ਰਾਜ ਜੋਗਨ ਧਨ ਮਾਰ ਮਿਥਿਆ ਕੰਮ ਕੋਧ ਵਿਕਰਾਲ ਮਿਥਿਆ ਰਥ ਹਸਤੀਆ ਸਭ ਵਸਤਰਾ ਮਿਥਿਆ ਰੰਗ ਹੰਗ ਮਾਇਆ ਪੀਖ ਹਸਤਾ ਮਿਥਿਆ ਧਰੂਹ ਮੋਹ ਮਾਨ ਮਿਥਿਆ ਸੁਭਰ ਕਰਦ ਕੁਮਾਰ ਅਸਥਿਰ ਭਗਤ ਸਾਧ ਕੇ ਸਰਨ ਨਾਨਕ ਜਾਪ ਜਾਪ ਜੀਵ ਹਰ ਕੇ ਚਰਨ ਮਿਥਿਆ ਸ੍ਰਾਵਣ ਪਰਨੰਦਾ ਸੁਣਹਿ ਮਿਥਿਆ ਹਸਤ ਪਰ ਦਰਬ ਕਉ ਹਿਰ ਹੈ ਮਿਥਿਆ ਨੇਤਰ ਪੀਖਤ ਪਰ ਤ੍ਰਿਯ ਰੂਪਾਦ ਮਿਥਿਆ ਰਸਨ ਭੋਜਨ ਸਵੈਦ ਮਿਥਿਆ ਚਰਨ ਪਰ ਵਿਕਾਰ ਕਥਾ ਮਿਥਿਆ ਮਾਨ ਪਰ ਲੋਭ ਲੁਭਾਵ ਮਿਥਿਆ ਤਾਨ ਪਰ ਪੁਕਾਰ ਮਿਥਿਆ ਬਾਸ ਨੇਤ ਵਿਕਾਰ ਬਿਨਬੁਧਿ ਮਿਥਿਆ ਸਭ ਭਈ ਸਫਲ ਦੇਹ ਨਾਨਕ ਹਰ ਨਾਮ ਲੈ ਬਿਰਥ ਸਾਗਰ ਵਿਆਰ ਜਾ ਸਾਜ ਬਿਨਾ ਕਹਿ ਹੋਵਤ ਸੂਚਾ ਬਿਰਥ ਨਾਮ ਬਿਨਾ ਤਨੰਦ ਮੁਖ ਆਵਤ ਤਾ ਕਹਿ ਦੁਰਗੰਧ ਬਿਨ ਸਿਮਰਨ ਦਿਨ ਰੈਨ ਬ੍ਰਥ ਅਭਿਹਾਇ ਮੇਘ ਬਿਨਾ ਜੋ ਖੇਤੀ ਜਾਏ ਹੋਵਤ ਭਜਨ ਬਿਨਾ ਬ੍ਰਥ ਸਭ ਕਾਮ ਜੋ ਕਿਰਪਨ ਕੇ ਨਿਰਾਰਥ ਦਾਮ ਧਨ ਧਨ ਦੀ ਜਨ ਜਿਹ ਪਾਠ ਬਸਿ ਹਰ ਨਾਮ ਨਾਨਕ ਤਕ ਪਰ ਬਲ ਜਾਉ ਰਹਿ ਤੇ ਔਰ ਕਛ ਔਰ ਕਮਾਵਤ ਮਨ ਪ੍ਰੀਤ ਮੁਖਮ ਗਣ ਲੈਵ ਦੁਇ ਜਨ ਹਰ ਪ੍ਰਭੁ ਪਰ ਬੀਨ ਬਾਹਰ ਪੀਹ ਨਾ ਕਹੁ ਪੀਨ ਔਰ ਉਪਦੇਸ਼ ਆਪ ਨ ਕਰੇ ਆਪਦ ਜਾਵੇ ਜਨਮ ਮਹਾਰਾਜ ਦਸ ਅੰਦਰ ਬਸ ਨਿਰੰਕਾਰ ਸੀਹ ਤਰਾ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤ ਨਾਨਕ ਪੁੰਜਾ ਚਰਨ ਪ੍ਰਾਤ ਕਰੋ ਬੇਨਤੀ ਪਾਰ ਵਰ ਸਭ ਜਾਣੇ ਆਪਣਾ ਕੀ ਆਇਆ ਕਹਿ ਮਨ ਆਪ ਹੈ ਆਪ ਆਪ ਕਰਨ ਨਬੇਰਾ ਕਹਿ ਤੁਰ ਜਨਾਵਤ ਕਹਿ ਬੋ ਜਾਵ ਨਬੇਰਾ ਉਹ ਭਾਵ ਸਿਆਨ ਪੁਰ ਸਕਦੇ ਰਹਿ ਤੋ ਸਭ ਕਹਿ ਜਾਣੇ ਆਤਮ ਕੀ ਰਹਿ ਜਿਸ ਭਾਵ ਹੈ ਤਹਿਲਾਈ ਲੜਦਾ ਸਥਾਨਾਂਤਰ ਰਹੇ ਆ ਸਮਾਇ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਮ ਨਾਨ ਕਰੀ ਸਲੋਕ ਕਾਮ ਕਰੋ ਦਰ ਲੋਭ ਮੋਹ ਬਿਨ ਸਜੈ ਨਾਨਕ ਪ੍ਰਭ ਸਨ ਨਾਇਕ ਦੀ ਕਰ ਪ੍ਰਸਾਦ ਕਰ ਦੇ ਵਾਸ਼ਪਦੀ ਜਿਹ ਪ੍ਰਸਾਦ ਛਤੀ ਹਮਰਾ ਦਿਖਾ ਹੈ ਦੁਸ ਠਾਕੁਰ ਕੋ ਰਖ ਮਨ ਮਾਹੇ ਜੇ ਪ੍ਰਸਾਦ ਸੁਗੰਧ ਤਨ ਲਾਵੇ ਸਿਮਰਤ ਪਰਮਗਤ ਪਾਵੇ ਜੇ ਪ੍ਰਸਾਦ ਬਸ ਸੁਖ ਮੰਦਰ ਤੇ ਸਹਿਤ ਆਏ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ ਔਰ ਬਹਿਰ ਸਿਮਰਤ ਤਸ ਰਸਨਾ ਜੇ ਪ੍ਰਸਾਦ ਰੰਗ ਰਾਹ ਪੂਨਨ ਸਦਾ ਧਿਆਈ ਹੈ ਧਿਆਨ ਯੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵੇ ਤੇ ਸਹਿਤ ਗਤ ਜੇ ਪ੍ਰਸਾਦ ਸੁਖ ਸੇਜ ਸੋਈ ਜੈ ਮਹਾਰਾਠ ਪਹਿਰ ਤਾਕ ਜਹ ਗਾਵੀ ਜੈ ਜਹ ਪ੍ਰਸਾਦ ਤੁਜ ਸਭ ਕੋ ਮਾਨ ਮੁਖਤਾ ਕੋ ਜਸ ਰਸਨ ਮੁਖਨ ਜੇ ਪ੍ਰਸਾਦ ਤੇਰੂ ਰਹਿਤਾ ਤਨ ਮਨ ਸਦਾ ਧਿਆਈ ਪਿਵਰ ਪਾਰ ਬ੍ਰਹਮ ਪ੍ਰਭ ਜੀ ਜਪਤ ਤਰ ਕਹਿ ਮਨ ਪਾਵੈ ਨਾਨਕ ਪਦ ਸਿਦ ਕਰ ਜਾਵੈ ਜਿਹ ਪ੍ਰਸਾਦ ਆਰੂ ਕੰਚਨ ਦੇਹ ਲਿਵ ਲਾਵ ਤਿਸ ਰਾਮ ਸਨੇਹ ਜੇ ਪ੍ਰਸਾਦ ਤੇਰਾ ਉਲਾ ਰਹਿ ਮਨ ਸੁਖ ਪਾਵੈ ਹਰ ਹਰ ਜਹ ਕਹਿਤ ਜਿਹ ਪ੍ਰਸਾਦ ਤੇਰੇ ਸਗਲ ਸ਼ੇਤਰ ਢਾਕੇ ਮਨ ਸਰਣਿ ਪਾਰ ਠਾਕੁਰ ਪ੍ਰਭ ਤਾਕ ਜੇ ਪ੍ਰਸਾਦ ਤੁਜ ਪੂਵ ਨਾ ਪਾ ਹੂ ਤੇ ਮਨ ਸਾ ਸਾ ਸਿਮਰ ਪ੍ਰਭੁ ਜੇ ਜੇ ਪ੍ਰਸਾਦ ਪਾਇ ਤੋ ਲਭ ਦੇ ਨਾਨਕ ਤਾਕ ਭਗਤ ਕਰੀ ਜਿਹ ਪ੍ਰਸਾਦ ਆ ਭੁਖਨ ਪਹਿਰੀ ਜਮਨ ਤੇ ਸਿਮਰਤ ਕੁਮਾਰ ਸੁਖੀ ਜੈ ਜੇ ਪ੍ਰਸਾਦ ਆ ਸਵ ਹਸਤਾ ਸਵਾਰ ਮਨ ਤਸ ਪ੍ਰਭ ਕਉ ਕਬੂ ਨਾ ਬਸਾਰੇ ਜੇ ਪ੍ਰਸਾਦ ਬਾਗ ਮਿਰਖ ਤਨ ਰਾਖ ਪੁਰ ਪ੍ਰਭ ਆਪਣੇ ਮਾਨਾ ਜਿਨ ਤੇਰੀ ਮਨ ਬਨ ਤੋ ਬਨਾਈ ਉਠ ਬੈਠ ਤੋ ਸਾਧ ਤੋ ਸਹਿਤ ਆਈ ਤੋ ਸਹਿਤ ਆਈ ਜੇ ਕਾ ਰੱਖੈ ਹਉ ਹਨਾਨ ਤੇਰੀ ਰੱਖੈ ਜਿਹ ਪ੍ਰਸਾਦ ਕਰੇ ਪੁਨ ਬਹਦਾਨ ਮਨਾਠ ਪੈਰ ਕਰ ਤੁ ਸਹਿ ਧਿਆਨ ਜਿਹ ਪ੍ਰਸਾਦ ਤੂੰ ਆਚਾਰ ਵਿਆਹ ਹਰਿ ਦਸ ਪ੍ਰਭ ਕਉ ਸਾ ਸਾ ਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰ ਸਦਾ ਨਵ ਜੇ ਪ੍ਰਸਾਦ ਤੇਰੀ ਜਾਤ ਸੋ ਪ੍ਰਭ ਸਿਮਰ
ਸਦਾ ਨਾਰਾਜ ਪ੍ਰਸਾਦ ਤੇਰੀ ਪਾਤ ਰਹਿ ਗੁਰ ਪ੍ਰਸਾਦ ਨਾਮ ਜਾ ਸੁਖ ਹੈ ਜਿਹ ਪ੍ਰਸਾਦ ਸੁਨੇਹ ਕਰਨ ਨਾਦ ਜੇ ਪ੍ਰਸਾਦ ਭੀਖੇ ਵਿਸਮਾਇ ਜੇ ਪ੍ਰਸਾਦ ਬੋਲੇ ਹਮਰ ਦਰਸ ਨਾ ਜੇ ਪ੍ਰਸਾਦ ਸੁਖ ਸਹਿਜ ਬਸਨਾ ਜੇ ਪ੍ਰਸਾਦ ਹਸਤ ਕਰੇ ਚਲ ਜੇ ਪ੍ਰਸਾਦ ਸੰਪੂਰਨ ਭਰੇ ਜੇ ਪ੍ਰਸਾਦ ਪਰਮ ਗਤ ਪਾਵੇ ਜੇ ਪ੍ਰਸਾਦ ਸੁਖ ਸਹਿਜ ਸਮਾਵੇ ਐਸਾ ਪ੍ਰਭ ਤਿਆਗ ਬਰਕਤ ਲਾ ਕਹ ਗੁਰ ਪ੍ਰਸਾਦ ਨਾਨਕ ਮਨ ਜਾਗ ਜੇ ਪ੍ਰਸਾਦ ਪ੍ਰਗਟ ਸੰਸਾਰ ਤੇ ਪ੍ਰਭ ਕਾ ਮੂਲ ਨਾ ਮਨ ਹਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂੰ ਤਾਂ ਪਜਾਉ ਜੇ ਪ੍ਰਸਾਦ ਤੇਰ ਕਰ ਗੁਰ ਦਸਾ ਜਾਨਾ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੈ ਹਸਾ ਚੁਰੀ ਮਨ ਮੇਰੇ ਤੂੰ ਤਾਂ ਸੁਰਾ ਜੇ ਪ੍ਰਸਾਦ ਸਭ ਕਾ ਤੂੰ ਹੈ ਨਾਨ ਜਾਪ ਜਪੈ ਜਪ ਸੋ ਆਪ ਜਪਾਈ ਜਪੈ ਸੁਨਾ ਆਪ ਗਾਵੈ ਸਵਰਗੁਣ ਗਾਉ ਪ੍ਰਭ ਕਿਰਪਾ ਤੇ ਹੋਏ ਪ੍ਰਕਾਸ਼ ਪ੍ਰਭੂ ਦਇਆ ਤੇ ਕਮਲ ਬਗਾ ਪ੍ਰਭ ਸੋ ਪ੍ਰਸਾਦ ਨੂੰ ਵਾਸਾ ਮਨ ਸੋ ਪ੍ਰਭ ਦਇਆ ਤੇ ਮੈਂ ਤੂੰ ਤਾਂ ਮੂਲ ਸਰਵ ਨਿਧਾਨ ਪ੍ਰਾਪਤੀ ਦੀ ਮਾਇਆ ਆਪ ਹੋ ਕਛੂ ਨ ਕਰਮ ਹਰਿਆ ਜੇ ਤੁ ਜਤ ਲਾਭ ਤੁਤ ਲਗੇ ਹਰ ਨਾਥ ਨਾਨਕ ਕੈ ਕਛੁ ਨ ਹੋਇ ਸਲੋਕ ਅਗਮ ਆਗਾ ਤੂ ਪਾਲ ਬ੍ਰਹਮ ਸੋਏ ਜੋ ਜੋ ਕਹਿ ਸਮੁਦਾਇ ਸੰਵੀਤਾ ਨਾਨਕ ਬਿਨਵੰਤਾ ਸਾਧ ਜਨ ਕੀ ਆਚਰਜ ਕਥਾ ਅਸ਼ਟਪਦ ਸਾਧ ਕਾ ਸੰਗ ਮੁਖ ਉਜਲ ਹੋਤ ਸਾਧ ਸੰਗਵਤ ਸਗੜੀ ਕੋਤ ਸਾਧ ਕਸੰਗ ਮਿਟਿਆ ਅਭਿਮਾਨ ਸਾਧੁ ਕਹਿ ਪ੍ਰਗਟ ਸੁਗਿਆਨ ਸਾਧ ਕਹਿ ਬੁਝੈ ਪ੍ਰਭ ਨਿਗਰਾ ਸਾਧ ਸੰਗ ਸਭ ਉਤਨ ਬੇਰਾ ਸਾਧੁ ਕਹਿ ਪੈਨਾ ਰਤਨ ਸਾਧੁ ਕਸੰਗਿ ਪ੍ਰਜਾਤਨ ਸਾਧ ਕਿ ਮੈਂ ਹਮਾ ਵਰਨ ਕਰਨ ਪ੍ਰਾਨ ਨਾਨਕ ਸਾਧੁ ਸੁਭਾ ਪ੍ਰਭ ਮਾਹਿ ਸੁਮਨ ਸਾਧੁ ਕਸੰਗ ਗੋਚਰ ਮੇਰਾ ਸਾਧੁ ਕਸੰਗ ਸਦਾ ਪ੍ਰਭੁਲ ਸਾਧੁ ਕਸੰਗ ਪੰਚ ਸਾਧ ਸੰਗ ਮ੍ਰਤ ਰਹਿ ਪੰਚ ਸਾਧ ਸੰਗ ਸਭ ਗਿਰੀ ਸਾਧੁ ਕਸੰਗ ਨੁ ਹਰ ਬੈ ਸਾਧੁ ਕਸੰਗ ਨ ਕਥੁ ਤਾਵੈ ਸਾਧ ਸੰਗ ਸਤ ਮਨ ਪਾਵੈ ਸਾਧੁ ਹਮਾਇ ਦੇ ਬਿਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਭ ਜੀਵ ਸਾਧੁ ਕਸੰਗ ਅਪਨੀਤ ਸਾਧ ਸੰਗ ਕੇਸ ਸਿਉ ਨਹਿ ਬੈ ਰੁਗ ਸਾਧੁ ਹੰਗ ਨ ਬਿਕਾ ਪੈ ਰੁਗ ਸਾਧੁ ਹੰਗ ਨਾਹਿ ਕੁਮੰਦਾ ਸਾਧ ਸੰਗ ਜਾਨੇ ਪਰਮਾਨੰਦਾ ਸਾਧੁ ਹੰਗ ਨਾਹਿ ਹਤਾਇ ਪੁਰ ਸਾਧੁ ਹੰਗ ਤਾਜਾ ਸਭ ਆਪ ਆਪ ਜਨ ਸਾਧੁ ਉਡਾਇ ਨਾਨਕ ਸਾਧੁ ਪ੍ਰਭੁ ਅਨਾਇ ਸਾਧ ਕਸੰਗ ਨ ਕਬੂ ਸਦਾ ਸਾਧ ਹੰ ਸਦਾ ਸਭ ਪਰ ਸਾਧ ਸੰਗ ਬਸਤਾ ਗੋਚਰ ਲਹਿ ਸਾਧੁ ਕਸੰਗ ਆਜਾਦ ਗੁਰੂ ਸਾਹਿਬ ਸਾਧੁ ਕਸੰਗ ਬਸਾ ਥਾਨ ਉਚੈ ਸਾਧੁ ਕਸੰਗ ਵਹਿਲ ਉਪਾਇ ਉਚੈ ਸਾਧੁ ਹੰ ਦ੍ਰਿੜ ਸਭ ਧਰਮ ਸਾਧੁ ਹੰ ਕੇਵਲ ਪਾਰ ਬ੍ਰਹਮ ਸਾਧੁ ਕਸੰਗ ਪਾਇ ਨਾਨਕ ਹਾਨਾ ਨੂੰ ਸਾਧੁ ਕੈ ਕੁਰਬਾਨ ਸਾਧੁ ਹੰ ਸਭ ਕੋ ਲਿਓ ਧਾਰ ਸਾਧ ਹੰ ਸਾਜ ਮਜੀਦ ਕੁਟਾਮ ਨੇ ਹਤਾਰ ਸਾਧੁ ਕਸੰਗ ਸੋ ਧਨ ਪਾਵੈ ਜਹ ਧਨ ਤੇ ਸਾ ਕੋ ਰਸਾਵ ਸਾ ਸੰਗ ਧਰਮ ਰਾਜ ਕਰੀ ਸੇਵਾ ਸਾਧੁ ਕਸੰਗ ਸੋ ਵੈ ਸੁਰ ਦਿਵਾ ਸਾਧੁ ਕਸੰਗ ਪਾਪ ਬੁਲਾਇ ਨੂੰ ਸਾ ਸੰਗ ਅੰਮ੍ਰਿਤ ਗੁਣ ਗਾਇ ਨੂੰ ਸਾਧੁ ਕਸੰਗ ਸਭ ਥਾਨ ਕੰਮ ਨਾਨ ਸਾਧੁ ਕਸੰਗ ਸਭ ਰਜਨਾਮ ਸਾਧੁ ਕਸੰਗ ਨਹੀਂ ਕਛ ਕਾਲ ਦਰਸ਼ਨ ਪਿਰਧ ਹੋਤ ਨ ਹਾਲ ਸਾਧੁ ਕਸੰਗ ਕਲੂ ਖਤ ਹਰ ਸਾਧੁ ਕਸੰਗ ਨਰਕ ਪਰ ਹਰ ਸਾਧੁ ਕਸੰਗ ਈਹਾ ਉਹਾ ਸੋਇ ਹਿਲਾ ਸਾ ਸੰਗ ਵਿਸ਼ਰਤ ਹਰ ਮਿਲਾ ਜੋ ਇਛਾ ਸੋਇ ਫਲ ਪਾਵੈ ਸਾਧੁ ਕਸੰਗ ਨ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਤ ਬਸਾ ਨਾਨਕ ਉਦਰਾ ਸਾਧੁ ਸੁਨ ਰਸਾ ਸਾਧੁ ਹੰ ਸੁਨ ਹਰ ਨਾਮ ਸਾਧ ਸੰਗ ਅਰਜ ਗੁਣ ਗਾਇ ਸਾਧੁ ਸੰਗ ਮੰਦ ਬਿਸਰਾ ਸਾਧ ਸੰਗ ਸਰ ਪਰ ਨਿਹਤਰਾ ਸਾਧੁ ਕਸੰਗ ਲਗਾ ਬ੍ਰਹਮ ਬੀਠਾ ਸਾਧੁ ਕਸੰਗ ਘਾਟ ਘਾਟ ਬੀਠਾ ਸਾਧੁ ਸੰਗ ਪਿਆ ਗਿਆ ਕਰ ਸਾਧ ਸੰਗਤ ਪਈ ਹਮਾਰ ਸਾਧੁ ਖੰਗ ਬਿਟੇ ਸਭ ਰੂਪ ਨਾਨਕ ਸਾਧ ਬੇਟੇ ਸਮਝੋ ਸਾਧ ਕੀ ਮਹਿਮਾ ਬੇਦ ਨਾ ਜਾਨ ਹਜੇਤਾ ਸੁਨ ਹੈ ਤੇ ਤਬ ਕਿਆ ਨ ਸਾਧ ਉਪਮਾ ਦੇਹ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਾਰ ਪੂਰ ਸਾਧੁ ਸੋਭਾ ਕਾ ਨਾਹ ਅੰਤ ਸਾਧੁ ਸੋਭਾ ਸਦਾ ਵੀ ਅੰਤ ਸਾਧੁ ਸੋਭਾ ਉੱਚ ਤੇ ਉੱਚ ਸਾਧੁ ਸੋਭਾ ਮੂਚ ਤੇ ਮੂਚ ਸਾਧੁ ਸੋਭਾ ਸਾਧੁ ਬਾਣੀ ਆਯੁ ਨਾਨਕ ਸਾਧੁ ਪ੍ਰਾਪ ਭੇਦ ਨਾ ਪਾਇਓ ਸਲੋਕ ਮਨ ਸਾਚਾ ਮੁਖ ਸਾਚਾ ਸੋਇਆ ਵਰਨਾ ਭੀਖਾ ਇੱਕ ਸੁਬਿੰਦ ਕੋਈ ਨਾਨਕ ਲੱਛਣ ਬ੍ਰਹਮ ਗਿਆਨੀ ਹੋਇ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਰਲੀਪ ਜਹ ਜਾਰ ਮਹ ਕਮਲ ਲੀਪ ਬ੍ਰਹਮ ਗਿਆਨ ਸਦਾ ਨਰਦੋਖ ਜਹ ਸੂਰ ਸਰਬ ਕਾ ਸੋਖ ਬ੍ਰਹਮ ਗਿਆਨ ਕਾ ਦ੍ਰਿਸ਼ਟ ਸੁਮਨ ਜਹ ਰਾਜ ਰੰਗ ਕਉ ਲਾਗਤ ਪੁਰ ਭਵਾਨ ਬ੍ਰਹਮ ਗਿਆਨ ਕਹਿ ਤੀਰ ਜੇਕ ਜਿਉਂ ਵਸਦਾ ਕੋਦਾ ਕੋ ਜਨ ਲੇ ਬ੍ਰਹਮ ਗਿਆਨੀ ਕਹਿ ਗੁਨਾਇ ਨਾਨ ਜਿਉਂ ਪਾਵ ਕਸੈ ਸੁਭਾਵ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੀ ਮੈਲ ਨਾ ਲਾਗੈ ਗਲ ਬ੍ਰਹਮ ਗਿਆਨਿਕ ਮਨ ਹੋਏ ਪ੍ਰਕਾਸ਼ ਜਹ ਕਰੂ ਪਰ ਆਕਾਸ਼ ਬ੍ਰਹਮ ਗਿਆਨਿਕ ਮਿਤਰ ਸਤਰ ਸਮਾਨ ਬ੍ਰਹਮ ਗਿਆਨਿਕ ਨਹਿ ਅਭਿਮਾਨ ਬ੍ਰਹਮ ਗਿਆਨ ਊਚ ਤੇ ਊਚਾ ਮਨ ਬਨ ਹੈ ਸਬਦ ਨੀਚਾ ਬ੍ਰਹਮ ਗਿਆਨ ਸੀ ਜਨ ਪਾਏ ਨਾਨਕ ਜਨ ਪ੍ਰਭਾਵ ਕਰੀ ਬ੍ਰਹਮ ਗਿਆਨ ਸਕਲ ਗਿਰੀ ਨਾਇਆ ਤੁਮਰਾ ਸਬ੍ਰਹਮ ਗਿਆਨ ਕੀ ਨਾ ਬ੍ਰਹਮ ਗਿਆਨ ਸਭ ਉਪਰਮ ਆਇਆ ਬ੍ਰਹਮ ਗਿਆਨ ਦੇ ਕਾ ਸ਼ੁਭਰਾ ਨਾਮ ਪਾਇਆ ਬ੍ਰਹਮ ਗਿਆਨ ਸਦਾ ਸਮਦਰ ਸਬ੍ਰਹਮ ਗਿਆਨ ਕੇ ਦ੍ਰਿਸ਼ ਅੰਮ੍ਰਿਤ ਪਰ ਸਬ੍ਰਹਮ ਗਿਆਨ ਬੰਧਨ ਤੇ ਮੁਕਤਾ ਬ੍ਰਹਮ ਗਿਆਨ ਕੇ ਨਿਰਮਲ ਜੁਗਤਾ ਬ੍ਰਹਮ ਗਿਆਨ ਕਾ ਪੂਜਨ ਗਿਆਨ ਨਾਨਕ ਬ੍ਰਹਮ ਗਿਆਨ ਕਾ ਬ੍ਰਹਮ ਧਿਆਨ ਬ੍ਰਹਮ ਗਿਆਨ ਇੱਕ ਉਪਰਾ ਬ੍ਰਹਮ ਗਿਆਨ ਕਾ ਨਹਿ ਬਨਾਸ ਬ੍ਰਹਮ ਗਿਆਨ ਕਾ ਗਰੀਬੀ ਸਮਾਹ ਬ੍ਰਹਮ ਗਿਆਨ ਪਰ ਉਪਕਾਰ ਮਾਹ ਬ੍ਰਹਮ ਗਿਆਨ ਕਾ ਨਾਹ ਤੰਦਾ ਬ੍ਰਹਮ ਗਿਆਨ ਕੀ ਤਵਤ ਬੰਧਾ ਬ੍ਰਹਮ ਗਿਆਨ ਕਾ ਹੋਇ ਸੁਫਲਾ ਬ੍ਰਹਮ ਗਿਆਨ ਸੁਫਲ ਫਲਾ ਬ੍ਰਹਮ ਗਿਆਨ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨ ਜਾਪਾ ਸਗਲ ਸੰਸਾਰ ਬ੍ਰਹਮ ਗਿਆਨ ਕਾ ਏਕਾਰੰਗ ਬ੍ਰਹਮ ਗਿਆਨ ਕਾ ਵਾਸਾ ਪ੍ਰਭ ਸੰਗ ਬ੍ਰਹਮ ਗਿਆਨ ਕਾ ਨਾਮ ਆਧਾਰ ਬ੍ਰਹਮ ਗਿਆਨ ਕਾ ਨਾਮ ਪਰਵਾਰ ਬ੍ਰਹਮ ਗਿਆਨ ਸਦਾ ਸਦ ਜਾਗਤ ਬ੍ਰਹਮ ਗਿਆਨ ਅਹੰ ਬੋਧ ਤਿਆਗਤ ਬ੍ਰਹਮ ਗਿਆਨ ਕਮਨ ਪਰਮਾਨੰਦ ਬ੍ਰਹਮ ਗਿਆਨ ਕਰ ਸਦਾ ਆਨੰਦ ਬ੍ਰਹਮ ਗਿਆਨ ਸੁਖ ਸਹਿਜ ਨਿਵਾਸ ਨਾਨਕ
ब्रह्म ज्ञान का नहीं विनाश, ब्रह्म ज्ञान ब्रह्म का वेता, ब्रह्म ज्ञान एक संहिता, ब्रह्म ज्ञान का हुआ अजंत, ब्रह्म ज्ञान का निर्मलवंत, ब्रह्म ज्ञान जह कर प्रभा, ब्रह्म ज्ञान का बड़ प्रताप, ब्रह्म ज्ञान का दह बड़ भाग्य पाइय, ब्रह्म ज्ञान का बैल बल जाइय, ब्रह्म ज्ञान का सर नान, ब्रह्म ज्ञान परमेश्वर, ब्रह्म ज्ञान की कीमत नाह, ब्रह्म ज्ञान का सकल मन वाह, ब्रह्म ज्ञान का काम जान भेद, ब्रह्म ज्ञान को सदा दिवस, ब्रह्म ज्ञान का कथियाना जयादा क्यों, ब्रह्म ज्ञान सर्व का ठाकुर, ब्रह्म ज्ञान की मृत कौन बखान, ब्रह्म ज्ञान की गत ब्रह्म ज्ञान जान, ब्रह्म ज्ञान का अंतरकार नान, ब्रह्म ज्ञान को सदा नमस्कार, ब्रह्म ज्ञान सर्वश्रेष्ठ का कर्ता, ब्रह्म ज्ञान साध जीव नहीं मरता, ब्रह्म ज्ञान मुक्त जुगत जी का दाता, ब्रह्म ज्ञान पूर्ण ब्रह्म दाता,

ਕਾਲਕੀ ਵਾਸੀ ਕਈ ਭੰਡਾਰਕ ਸਵਰਗ ਨਿਵਾਸੀ ਕਈ ਕੋਟ ਜਨਮ ਹੈ ਜੀਵ ਹਮਰ ਹੈ ਕਈ ਕੋਟ ਵਾਹ ਜਨਮ ਫਿਰ ਹੈ ਕਈ ਕੋਟ ਬੈਠ ਤੇ ਹੀ ਥਾ ਹੈ ਕਈ ਕੋਟ ਪਾ ਲੈ ਹੱਥਾ ਕੋ ਪਾ ਹੈ ਕਈ ਕੋਟ ਕੀ ਯਤਨ ਮੰਦ ਕਈ ਕੋਟ ਮਾਇਆ ਮਹਿ ਜਿੰਦ ਜਹ ਜਹ ਭਾਣਾ ਦਹ ਦਹ ਰਖ ਨਾਨਕ ਸਾਹਿਬ ਪ੍ਰਭ ਹਾਥੀ ਕਈ ਕੋਟ ਭੈ ਵੈਰਾਗ ਰਾਮ ਸੰਗ ਤੇ ਨ ਲਿਵ ਲਾਗ ਕਈ ਕੋਟ ਪ੍ਰਭ ਕੋ ਖੋਜਨ ਦੇ ਆਤਮ ਮਹਿ ਪਾਰ ਲਹੰਦ ਕਈ ਕੋਟ ਦਰਸ਼ਨ ਪ੍ਰਭਿਆ ਹਨ ਕਮਰੇ ਪ੍ਰਭ ਮਰਾਸ ਕਈ ਕੋਟ ਮੰਗ ਹੈ ਸਤ ਸੰਗ ਪਾਰ ਬੰਦ ਲਾਗਾ ਰੰਗ ਜਨ ਕਹੋ ਯਾਰ ਸੋ ਪ੍ਰਸੰਨ ਹੈ ਨਿਤੀ ਜਨ ਸਦਾ ਧਨ ਧਨ ਕਈ ਕੋਟ ਖਾਣੀ ਹਰ ਖੰਡ ਕਈ ਕੋਟ ਆਕਾਸ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗ ਕਿਨ ਵਿਸਥਾਰ ਕਈ ਵਾਰ ਪਸਰੇ ਉਪਾਸਾਰ ਸਦਾ ਸਦਾ ਇਕ ਏਕੰਕਾਰ ਕਈ ਕੋਟ ਕਿਨ ਵਪਾਤ ਪ੍ਰਭ ਦੇ ਹੋਏ ਬ੍ਰਹਮਾ ਸਮਾਤ ਅਕਾਂਤ ਨਾ ਜਨ ਕੋਇਆ ਪਿਆ ਨਾਨਕ ਪ੍ਰਭ ਸੋਏ

ਕਰਨ ਕਰਾਵਨ ਕਰਨਾ ਜੋਗ ਜੋਗ ਭਾਵ ਸੋਇ ਹੋ ਕੇ ਨਮਾ ਥਾ ਜੋ ਥਾ ਪਨ ਰੰਗ ਨੇ ਵੀ ਬਾਰ ਵਾ ਗੁਣ ਤਾਰ ਤਾਰ ਹੋ ਹੁਕਮ ਉਪਜਾ ਹੁਕਮ ਸਮਾਇ ਹੁਕਮ ਉਜ ਨੀਚ ਵਿਆਵ ਹਰ ਹੁਕਮ ਅਨਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਬੁੜੇ ਗਨਾਨ ਸਾਮੇ ਰਹੇ ਸਮਾਈ ਪ੍ਰਭ ਭਾਵੇ ਮਨੁੱਖ ਗਤ ਪਾਵੇ ਪ੍ਰਭ ਭਾਵੇ ਤਾਂ ਪਾਥਰ ਉਤਰਾਵ ਪ੍ਰਭ ਭਾਵੇ ਬਿਨਸਾਸ ਤੇ ਰੱਖ ਪ੍ਰਭ ਭਾਵੇ ਤਾਂ ਹਰ ਗੁਣ ਪਾਖੇ ਪ੍ਰਭ

ਗਾਵੈ ਸੋਈ ਕਰੀ ਅਨ ਜਾਨ ਤੂੰ ਵਿਖਿਆ ਮਹਾਰਾਜਾ ਜੇ ਜਨ ਤਾ ਬਨਾਉ ਵਾਜਾ ਭਰਮ ਪੁਰਾ ਦੇਹ ਦੇਹ ਤਾਵੈ ਨਿਮਕ ਮਹਿ ਚਾਰ ਗੁੰਡ ਕਰਾਵੈ ਕਰ ਕਿਰਪਾ ਜੀ ਸਭਨੀ ਭਗਤ ਦੀ ਨਾਨਕ ਦੀ ਜਨ ਨਾਮ ਮਿਲੀ ਕਿਨ ਮਹਿ ਜੀ ਕੋ ਰਾਜ ਪਾਰ ਬ੍ਰਹਮ ਗਿਰੀ ਨਿਵਾਜ ਜਾ ਕਰ ਦ੍ਰਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦਹਿ ਦਹਿ ਪ੍ਰਗਟਾਵੈ ਜਾ ਕਹੋ ਆਪਣੀ ਕਰ ਬਖਸ਼ਿ ਤਾ ਕਾਲੀ ਕਨਾ ਕਨਾ ਜਗਦੀ ਜੀਉ ਪਿੰਡ ਸਬਦ ਸ੍ਰੀ ਦਾਸ ਘਾਟ ਘਟ ਗੁਣ ਬ੍ਰਹਮ ਪ੍ਰਗਾ ਸਭਨੀ ਬਣ ਤੂ ਆਪ ਮਨਾਇ ਨਾਨਕ ਜੀ ਦੇ ਦੇਹ ਬੜਾ ਇਸ ਕਾ ਬਾਰ ਨਾਹੀ ਸਹਤ ਕਰਮ ਕਰਾਮ ਨੂੰ ਸਰਗੁਨਾਥ ਆਗਿਆ ਕਰਿ ਵਪਰਾ ਜੀਉ ਜੋ ਦੇਹ ਪਾਵੈ ਸੋ ਗੁਣ ਥੀਓ ਕਬ ਹੋ ਗੁਜ ਨੀਚ ਮਹਿ ਵਾਸਾ ਕਬ ਸੋ ਘਰ ਕਰੰਗ ਹਾਸਾ ਕਬ ਨਿੰਦ ਚਿੰਦ ਵਿਆਹ ਹਾਰ ਕਬ ਹੋ ਆਕਾਸ ਪਾਇਆਲ ਕਬ ਵਿਦ ਬ੍ਰਹਮ ਜਾਨ ਨਾਨਕਾ ਮਿਲਾਵਣ ਹਾਰ

ਅਨੁਪਮ ਕਹਿ ਜੋ ਕਰ ਗੁਮਾਨ ਸਮੁਰ ਖਾਂਦਾ ਗਿਆਨ ਕਰ ਕਿਰਪਾ ਜਹੈ ਹਿਰਦਾ ਗਰੀਬੀ ਵਸਾਵੈ ਨਾਨਕ ਜੀਹਾ ਮੁਕਤਾ ਕਾ ਸੁਪਾ ਸਮਾਨਤਾ ਹੋਇ ਕਰ ਕਿਰਪਾਵੈ ਤ੍ਰੇਣ ਸਮੈ ਨਕਾਸ਼ ਸੰਗ ਨ ਜਾ ਬਹੁ ਲਸ ਕਰ ਮੈ ਨੁਕ ਉਪਰ ਕਰਿਆ ਸੁ ਪਰ ਪੀਤਰ ਤਾ ਕੋ ਬਿਨਾਸ਼ ਸਭ ਤੇ ਆਵ ਜਾਣ ਪ੍ਰਬੰਧ

ਪੁੱਛਿਆ ਕੀ ਕਰਨ ਤ੍ਰਿਪਤਾ ਖਾਬ ਕਮਰ ਬਿਨਾ ਸੰਤੋਖ ਨਹੀਂ ਕੁਗਰਾਜ ਸੁਭਨੋ ਨੋਰਥ ਬ੍ਰਿਤ ਸਭ ਕਾ ਜਨਾ ਰੰਗ ਸਰਵ ਸਿਵੜ ਭਾਗੀ ਕੇ ਸਭ ਰਾਵ ਤੋਇ ਕਨ ਕਰਮ ਨਾ ਪਿਆ ਸਦਾ ਸੋਨਾ ਨ ਖਰਜਾ ਕਨ ਕਰਮ ਕਰਨ ਹਾਰ ਕਹਾਤ ਕਹ ਵਿਚਾਰ ਜੈ ਦ੍ਰਿਢ ਕਰੇ ਤੈ ਸਾ ਹੋ ਜਾ ਪਿਆ ਆਪ ਆਪ ਰਵ ਸੋਈ ਜੋ ਕਿਸ ਕਿਨੋ ਸੋ ਆਪਣਾ ਰੰਗ ਸਭ ਦੇ ਦੂਰ ਸਭ ਹੋ ਗਿਆ ਸੰਗ ਜੈ ਦੀਖਾ ਕਰ ਬਬੀ ਕਾ ਪਹੀ ਕਾ ਪਹਿਨ ਕੁਮਾਰ ਨਵ ਸਾਹਿਬ ਨ ਕਰ ਨੰਗ ਸਾਧੁ ਰਹੇ ਆਸਮਾਈ ਆਪਣੇ ਮਹਿਲਾ ਨੂੰ ਕਿਵੇਂ ਕਹਿਣਾ ਜਾਏ ਸਤ ਸਤ ਹਤ ਪ੍ਰਭ ਸਵਾਮੀ ਗੁਰੂ ਪ੍ਰਸਾਦ ਕਹਿਣਾ ਵਖਿਆ ਨੀ।

ਸਬਦੇ ਡਰ ਹੈ। ਸੰਗਤ ਦੁਖੀ ਕਉ ਨਾਹੀ ਠਾਹੁ, ਨਾਨਕ ਸੰਤ ਭਗਤ ਨੇ ਮਿਲਾਇ। ਸੰਗਤ ਦੁਖੀ ਆਦਿ ਬਿਗਤੇ ਟੂਟੈ, ਸੰਗਤ ਦੁਖੀ ਦਾ ਕਾਜ ਨਾ ਪਾਇ। ਹੁਕਚੈ ਸੰਗਤ ਦੁਖੀ ਕਉ ਦਿਆਨ ਪਰਮਾਈਐ, ਸੰਗਤ ਦੁਖੀ ਕਉ ਜੜ ਪਾਈਐ। ਸੰਗਤ ਦੁਖੀ ਅੰਤਰ ਦੇਹ ਤੋਤ ਹੈ, ਜਿਨ ਸਾਸ ਬਿਨਾ ਮਿਰਦ ਕਿਲੋਥ ਹੈ। ਸੰਗਤ ਕੇ ਦੁਖੀ ਕੇ ਜੜ ਕਿਸ ਨਾ ਹੈ, ਆਪਣ ਬੀਜ ਆਪੇ ਹੀ ਖਾਹੀ। ਸੰਗਤ ਦੁਖੀ ਕਾ ਵਰਨਾ ਰੱਖਣ ਦਾ, ਨਾਨਕ ਸੰਤ ਭਗਤ ਨੇ ਉਹ ਬਹਾਰ। ਸੰਗਤ ਦੁਖੀ ਉਹ ਵੇਲੇ ਲਾਇ, ਜਿਨ ਜਲ ਵੀ ਹੂਣ ਵਛਰੀ ਤੜਫੜਾਈ।

ਮਿਥਿਆ ਕਹਿਤ ਕਿਰਤ ਨਿੰਦ ਕਦਰ ਹੀ ਪਿਆ ਨਾਨਕ ਜੁਦ ਭਵ ਸੁਥਿਆ ਸੰਤ ਦੁਖ ਵਿਗੜ ਰੂਪ ਹੋਇ ਜਾਏ ਸੰਤ ਦੁਖ ਕਾ ਦਰਗ ਮਿਲੈ ਸਜਾਈ ਸੰਤ ਕਾ ਦੁਖੀ ਸਦਾ ਸਹਿਕਾਈਐ ਸੰਗ ਦੁਖੀ ਨਾ ਵਰੈ ਨਾ ਜੀਵਾਈਐ ਸੰਗ ਦੁਖੀ ਪੂਜਾ ਨਾ ਆਸਾ ਸੰਗ ਦੁਖੀ ਉਠ ਚਲਨ ਰਾਸ ਸੰਤ ਕਾ ਦੁਖ ਨਾ ਤ੍ਰਿਸ਼ਟਾ ਕੋਇ ਜਹ ਪਾਵੈ ਤਸਾ ਕੋਈ ਹੋਇ ਪਿਆ ਕਿਰਤ ਨਾ ਮੇਟਾ ਕੋਇ ਨਾਨਕ ਜਾਣਾ ਸੱਚਾ ਸੋਇ ਸਭ ਘਟ ਦਿਸ ਕਿਉਹ ਕਰਨਿ ਆਰੁ ਸਦਾ ਸਦਾ ਤਸ ਕਾ ਨਮਸਕਾਰ ਪ੍ਰਭੁ ਜੀ ਉਸਤਤ ਕਰਹੁ ਦਿਨ ਰਾਤ ਤਸਹਿ ਦਿਆ ਵਹੁ ਸਾਸ ਦਰਾਸ ਸਭ ਕਛ ਵਰਤਤ ਕਹਿ ਕੀਆ ਜਸ ਕਰਤ ਕਥੀਆ ਮਨ ਕੀ ਲਾਭ ਕਰਨੇ ਆਰ ਦੂਸਰ ਕੌਣ ਕਹਿ ਵਿਚਾਰ ਜਿਸ ਨੂੰ ਕਿਰਪਾ ਕਰਤ ਸਭ ਨਾਮ ਦੀ ਵਡਭਾਗੀ ਨਾਨਕ ਜਨ ਸੇ ਸਲੋਕ ਤਜਹ ਸਿਆਨ ਸੁਰ ਜਨ ਸਿਮਰਹ ਹਰ ਹਰ ਆਈ ਏਕਾਸ ਹਰ ਮਨ ਰਖ ਨਾਨਕ ਦੁਖ ਪਰਮ ਪਾਵ ਜੈ ਪਦਿਨ ਵਾਨ ਸੁਖੀ ਟੇਕ ਪ੍ਰਿਥਵੀ ਸਭ ਜਾਨ ਦੇ ਉਨ ਕਹੀ ਕਾ ਭਗਵਾਨ ਸਦਿਆ ਰਹਿ ਗਾਇ ਭਾਵਨਾ ਤ੍ਰਸਨ ਲਾ ਗਿਆ ਮਾਰਾ ਰਾਖੈ ਪੁਆ ਪੁਨਵਾ ਅਨੁਖ ਕੈ ਕਿਸ ਨਾਹਿ ਆਸ ਤਸਕਾ ਕੁੰਭੂ ਜੇ ਸੁਖ ਤਿਸ ਨਾ ਰਖਣ ਹੋਇ ਸਿਮਰ ਸਿਮਰ ਸਿਮਰ ਪ੍ਰਭ ਸੋਇ ਨਾਨਕ ਬੇਗਨਾ ਲਾਗ ਕੋਇ ਉਸਤਤ ਮਾਰ ਨਮਸਕਾਰ ਨਿਰੰਕਾਰ ਕਰ ਮਨ ਵੀਰ ਸਤ ਵਿਆਹੁ ਹਾਰ ਨਿਰਮਲ ਰਸਨ ਮਲ ਪਿਉ ਸਦਾ ਸੁਹਿਲਾ ਕਰ ਲੀਹਿ ਜੀਅ ਨੈਨ ਹੁਬੀ ਠਾਕੁਰ ਕਰੰਗ ਸਾਧ ਸੰਗ ਬਿਨਸਾ ਸਭ ਸੰਗ ਚਰਨ ਚਲੰ ਵਾਰ ਗੋਬਿੰਦ ਮਿਠ ਪਾਉ ਜਪ ਅਰਵਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਾ ਨਾਨਕ ਗੁਜਲ ਮੱਥ ਵਡਭਾਗੀ ਤੀ ਜਨ ਜਗ ਮਾਇ ਸਦਾ ਸਦਾ ਹਰਿ ਗੁਣ ਗਾਇ ਰਾਮ ਨਾਮ ਜੋ ਕਰਹਿ ਵਿਚਾਰ ਸੇ ਧਨਵੰਤ ਕਨੇ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨ ਤੇ ਸੁਖੀ ਕੋਈ ਕਈ ਪੁਛਾ ਨੇ ਤੋਤ ਕਿਉ ਸੋਜ ਜਾਨ ਨਾਮ ਸੰਗ ਜਿਸ ਮਨ ਮਾਨਿਆ ਨਾਨਕ ਤਿਨਹਿ ਨਿਰੰਜਨ ਜਾਨਿਆ ਗੁਰੁ ਪ੍ਰਸਾਦ ਆਪਣਾ ਸੋ ਜੈ ਦੁਖ ਜਨ ਤਰਸ ਨਾਮ ਬੋਲ ਜੈ ਸਾ ਸੰਗ ਹਰ ਹਰ ਜਹ ਕਹਿ ਤੋ ਸਰਵ ਲੋਕ ਦੇ ਉਹ ਹਰ ਜਨ ਰਹਿਤ ਆਨ ਦਿਨ ਕੀਰਤਨ ਦਾ ਕੇਵਲ ਬਖਿਆਨ ਗ੍ਰਹਿ ਤੁਮੈ ਸੋਇ ਨਿਰਭੈ ਨੇ ਕੁਪਰ ਜਹ ਜਨ ਕੀ ਆਸਾ ਦਸ ਘਟ ਜਮ ਖਾਸ ਪਾਰ ਮਨ ਵਿੱਚ ਮਨ ਭੂਖ ਨਾਨਕ ਦਿਸਹ ਨਾ ਲਾਗ ਹਿੰਦੂ ਜਿਸ ਕਉ ਹਾਰ ਪ੍ਰਭ ਮਨ ਚਿਤ ਆਵੈ ਸੋ ਸੰਤ ਸੋਹਿਲਾ ਨਹਿ ਬੁਲਾਵੈ

ਸਭ ਸਭ ਹੁੰਦੂ ਨਾਰਨ ਸੋ ਸੂਖਮ ਸੋਇਆ ਸਥੂਲ ਨਹਿ ਕਿਸ ਜਨਮੈ ਨਹਿ ਕਿਸ ਮਰੈ ਆਪਨ ਚਲਤਾ ਆਪ ਹੀ ਕਰੈ ਆਵਨ ਜਾਵਨ

ਦਾ ਪਏ ਨਿਹਾਲ ਉਨ ਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰਮ ਗੜ ਪਾ ਕੇ ਨਾਮ ਜਪਤ ਪਾਵੇ ਬਿਸਰਾਮ ਨਾਨਕ ਤਿਨ ਪੁਰਖ ਪਉਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕਰੰਗ ਸਦਾ ਸਦਾ ਬਸ ਹਰ ਸੰਗ ਸਹਿਜ ਸੁਭਾਇ ਹੋਇਆ ਸੋ ਹੋਏ ਕਰਨ ਆਰ ਪਛਾਣ ਸੋ ਪ੍ਰਭ ਕਰ ਪਿਆ ਜਨ ਬੀਠ ਲਗਾਨਾ ਜੈ ਸਤ ਸਤ ਹਰਿ ਤਨ ਜਹ ਦੇਵ ਜੈ ਦੇਹ ਮਾਹਿ ਸੰਭਾਇ ਹੋਇ ਸੋ

ਸਤਿ ਸਵਰ ਹਰਿ ਰਾਸ਼ਟਰਪਤੀ ਟੂਟੀ ਗਾਂਢਨ ਹਰਿ ਗੋਪਾਲ ਸਰਬ ਜੀ ਆਪ ਹੀ ਪ੍ਰਤਪਾਲ ਸਗਲ ਵਿਚਿੰਤਾ ਜਿਸ ਮਨ ਵਾਹਿ ਦੇਹ ਤੇ ਬਿਰਥਾ ਕੋਈ ਨਾਹੀ ਹਰੀ ਮਨ ਮੇਰੇ ਸਦਾ ਹਰਿ ਜਾਓ ਵੇ ਅਵਨਾਸੀ ਪ੍ਰਭਾ ਪਿਆ ਆਪ ਆਪਣ ਪਿਆ ਕਛੂ ਨਾ ਹੋਈ ਜੀ ਸਾਉ ਪ੍ਰਾਨ ਲੋਚਾ ਕੋਈ ਤੇ ਸਬੇਨ ਨਾਹੀ।

ਪਾਈ ਹੈ, ਪ੍ਰਭ ਦੀ ਕਿਵੇਂ ਲਿਖਿਆ ਪਾਈ ਹੈ। ਦੁਖ ਸੁਖ ਪ੍ਰਭ ਦੀ ਗੁਨਹਾਰ ਔਰ ਤਿਆਗ ਦੂਤ ਸਹਿਤ ਦਾਰ ਜੋ ਕਾਸ਼ ਕਰ ਸੋ ਸੁਖ ਮਨ ਪੂਲਾ ਕਹਿ ਗ੍ਰਹਿ ਅਜਾਨ ਕਨੁ ਬਸਤਾਈ ਤੇਰਾ ਸੰਗ ਲਪਟ।

ਰੰਗਿ ਸ਼ਹਿ ਤ੍ਰਿਹੁਗੁਣ ਤੀ ਪ੍ਰਾਪਿ ਅੰਨ ਤਿਸਹਿ ਬੁਝਾਇ ਨਾਨਕਾ ਜਿ ਹੋਵੈ ਸੋ ਪ੍ਰਸੰਨ ਅਸ਼ਟਪਦੀ ਅਵਨਾਸੀ ਪ੍ਰਭ ਮਨ ਮਹਾਰਾਜ ਕੁਮਾਨੁਖ

ਸਰਨਾ ਜੋਗ, ਜੋ ਕਰ ਪਾਇਆ ਸੋਇ ਹੋਗ, ਹਰਨ ਕਰਨ ਜਾਕ ਨਿਜ ਤ੍ਰਿਪੂਰ, ਤੁਕਾ ਮੰਤਰ ਨਾ ਜਾਣੈ ਹੋਰ, ਆਨੰਦ ਰੂਪ ਮੰਗਲ ਸਾਧ ਜਾਕ, ਸਰਥੋਕ ਸੁਨਿਯਹ ਕਰ ਤਾਕ, ਰਾਜ ਮਹਾਰਾਜ ਜੋਗ ਮਹਿ ਜੋਗਿ ਤਾਪ ਮਹਿ ਤੁਰ ਤਪੀ ਸਰ ਗ੍ਰਸਤ ਮਹਿ ਭੋਗੀ, ਤਿਆਈ ਤਿਆਇ ਭਗਤ ਸੁਖ ਪਾਇਆ ਨਾਨਕ, ਦੇਹ ਪੁਰ ਕਾਗਣ ਅੰਤ ਨ ਪਾਇ ਜਾ ਕੀ ਲੀਲਾ ਕੀ, ਮੇਤ ਨਾਹ ਸਗਲ ਦਿਵਾਰਿਆ, ਵਗਾਹਿ ਪਿਤਾ ਕਾ ਜਨਮ ਕੀ ਜਾਨ, ਪੂਤ ਸਗਲ ਪੁਰ ਆਪਣਾ ਸੂਤ, ਸਮਾਤ ਗਿਆਨ ਧਿਆਨ ਜਿਨ ਦੀ ਜਾਂਦਾ, ਨਾਮ ਧਿਆ ਵਹਿ ਹਸੀ, ਤਿਹੁ ਗੁਣ ਮਹਿ ਜਾ ਕੁ ਬ੍ਰਹਮਾਈ ਜਨ।

ਦੁਬੈ ਸਾਧ ਭਜਨ ਸਾਧ ਉਪਦੇਸ ਸਾਤ ਤੀਰ ਜਨ ਜਾਗਰਦਾ ਪ੍ਰਵੇ ਸਾਧ ਨਿਰਤਾ ਪੂਜਾ ਜੀ ਕੋਈ ਨਾਮ ਜਪਤਾ ਕੀਆ ਦੁਆ ਸਾਧ ਕੀਆ ਸਭ ਸਾਧ ਆਪ ਜਾਣੇ ਆਪਣੇ ਵੇਤ ਕਾ ਜਿਸ ਕੇ ਸ੍ਰੇਸ਼ਟ ਸੋ ਕਾਰਨ ਆਰਵ ਨ ਬੁਝ ਕਰਤ ਵਿਚਾਰ ਕਰਦੇ ਕਿ ਵੇਤ ਨਾ ਜਾਣੇ ਕੀਆ ਨਾਨਕ ਜੋ ਤੇ ਪਾਵ ਸੋ ਗਰਤ ਕੀਆ ਬੇਸਮਨ ਬੇਸਮ ਪੈ ਬੇਸਮਾਦ ਜਨ ਪੂਜਿਆ ਦਿਖਾਇਆ ਸਵਾਦ ਪ੍ਰਭ ਕਰੰਗ ਰਾਜ ਜਨ ਰਹੇ ਗੁਰ ਕੇ ਵਚਨ ਪਦਾਰਥ ਲਹੇ ਉਹ ਦਾ ਤੇ ਤੂੰ ਕਾਟ ਨਾਰ ਜਾ ਕੇ ਸੰਸਾਰ ਸੰਸਾਰ ਜਨ ਕਾ ਸਿਵ ਸੋੜ ਭਾਗ ਜਨ ਕਾ ਸੰਗੀ ਇਕਲੇ ਵਲਾ ਗਈ ਗਨ ਗੋਪੇਦ ਕੀਰਤਨ ਜਨ ਗਾਇਆ ਗੁਰ ਪ੍ਰਸਾਨੰਦ ਫਲ ਪਾ ਸਰੂਪ ਗਾਇਤ ਸੱਚ ਜੁਗਾਇਤ ਸੱਚ ਹੈ ਪੇ ਸੱਚ ਨਾਨਕ ਹੋਸੀ ਪੇ ਸੱਚ ਅਸ਼ਟਪਦੀ

ਸਾਤ ਜਸ ਸੁਨਤਾ ਬੁੱਧ ਨਾਰ ਕੋ ਸਤ ਹੋ ਨਾਇਨ ਸਾਧ ਸਾਧ ਪ੍ਰਭ ਸਾਧ ਸਰੂਪ ਰਦਾ ਜਨ ਮਾਨਿਆ ਕਰਨ ਕਰਾਵੰਤ ਮੂਲ ਪਛਾਣਿਆ ਜਾ ਕਰਦ ਵਿਸਵਾਸ ਪ੍ਰਭਾ ਤਤ ਗਿਆਨ ਮਨ ਪ੍ਰਗਟਾਇਆ ਪੈ ਤੀ ਨਿਰਭਉ ਹੋਇ ਬਸਾਨਾ ਜਿਹ ਤੇ ਉਪਜਿਆ ਤਨ ਵਾਸ ਮਨ ਬਸ ਮਹਿਲ ਬਸ ਗਡਾਈ ਤਾ ਕੋ ਪੀਨ ਨ ਕਹਿਣਾ ਜਾਇ ਬੁੱਧ ਜਾਇ ਬੁੱਧ ਨਾਰ ਬਵੀਕ ਨਾਰਾਇਣ ਵਿਰਿੰਦਾਨ ਕੀ ਕਰ ਠਾਕੁਰ ਕਾ ਸੇਵਕ ਆਗਿਆ ਪਿਆਰੀ ਠਾਕੁਰ ਕਾ ਸੇਵਕ ਸਦਾ ਗੁਜਾਰੀ ਠਾਕੁਰ ਕੇ ਸੇਵਕ ਹੈ ਮਨ ਪਰ ਦੀਤ ਹੈ ਠਾਕੁਰ ਕੇ ਸੇਵਕ ਨਿਰਮਲ ਦੀਤ ਹੈ ਠਾਕੁਰ ਕਾ ਉਹ ਸੇਵਕ ਜਾਨ ਸੰਗ ਉਪਰਾ ਕਾ ਸੇਵ ਨਾਮ ਕਰੰਗ ਸੇਵਕ ਉਪਰਾ ਪਾਲਨ ਨਾਰਾ ਸੇਵਕ ਰਾਖਨ ਰੰਗਾਰਾ ਸੋ ਸੇਵਕ ਜਿਸ ਦਇਆ ਪ੍ਰਭ ਦੁਆਰਾ ਨਾਨਕ ਸੋ ਸੇਵਕ ਸਾਹ ਸਾਹ ਸੁਮਾਰ ਹੈ।

ਕਰਿਓ ਸਾਹਿਬ ਕਰੀ ਨਾਨ ਸੋ ਸੇਵਕਾ ਗੁਰ ਕੀ ਮਾਤ ਲਈ ਵੀ ਸਭ ਸਭ ਗੁਰ ਕਾ ਮਨ ਮਾਨ ਸੋ ਸੇਵ ਪਰਮੇਸ਼ਰ ਕੀ ਗਾਤ ਜਨ ਸੋ ਸਾਧ ਗੁਰ ਜੀ ਸਰੇ ਦਾ ਹਰ ਨਾਵਾਨ ਕੀ ਬਾਰ ਗੁਰ ਕੋ ਬਲ ਜਾਉ ਸਰਵਨ ਦਾਨ ਜੀ ਔਕਾ ਦਾਤਾ ਅਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨ ਪਾਰ ਬ੍ਰਹਮ ਜੀ ਕਹਿਆ ਤੂੰ ਨਹੀਂ ਕਹਿ ਪਰਮ ਸਹ ਸੋ ਸਿਆਨ ਬਲਿਆ ਨਾ ਜਾਈਆ ਨਾਨਕ ਕਰ ਬੁੜ ਪਾਗੀ ਪਾਈ ਹੈ ਸਫਲ ਦਰਸ਼ਨ ਪੀਖਤ ਪਨੀਤ ਪਰ ਸਤ ਚਰਨ ਗਾਤ ਨਿਰਮਲ ਗੀਤ ਪੀਠ ਸੰਗ ਰਾਮ ਗੁਣ ਰਵਿ ਪਾਰ ਬ੍ਰਹਮ ਜੀ ਦਰ ਗਹਿ ਗਵੇ ਸੁਣ ਕਰ ਵਚਨ ਕਰਨ ਆਇਆ ਗਹਿਣੇ ਮਨ ਸੰਤ ਗਾਤ ਪਤੀਆ ਨੇ ਪੂਰਾ ਪੂਰਾ ਕਿਹਾ ਜਾ ਕੰਮ ਅੰਤਰ ਅਮ੍ਰਿਤ ਦ੍ਰਿਸ਼ ਪੀ ਖਾਵੇ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਹ ਪਾਵਤ ਨਹੀਂ ਮਿਲਾਈ ਜਿਹ ਬਾਈ ਕੋ ਸਦਾ ਨੀਕ ਸਤਿਪੁਰਖ ਪੂਰਨ ਬਾਬੀ ਕੋ ਕਹਿ ਬੋਲ ਨਾ ਪਾਉ ਤਦ ਪ੍ਰਾਣ ਜਗਮ ਗੋਚਰ ਪ੍ਰਭ ਨਿਰਵਾਨ ਨਿਰਾਹਾਰ ਨਿਰਵੈਰ ਸੁਖਦਾਇਕ ਤਾ ਕੀ ਕੀਮਤ ਕਹਿਣਾ ਨਾ ਪਾਈ ਅਨਕ ਭਗਤ ਬੰਧਨ ਨਿਯਤ ਕਰ ਚਰਨ ਕਮਲ ਹਿਰਦਾ ਸਿਮਰੈ ਸਤਿਗੁਰ ਹਰਿ ਸਤਿਗੁਰ ਆਪਣੇ ਨਾਨਕ ਜਿਹ ਪ੍ਰਸਾਦ ਸਪ੍ਰਭ ਜਪਨੇ ਹੋ ਹਾਰ ਰਾਸ ਪਾਵੇ ਜਨ ਕੋਈ ਅੰਮ੍ਰਿਤ ਪੀਵੈ ਅਮਰਸ ਹੋਏ

ਮਿਟਿਆ ਦੇਸ ਸਾਧਕ ਪੂਰਨ ਉਪਦੇਸ਼ ਪਾ ਚੁਕਾ ਨਿਰਭਾਵ ਹੋਏ ਬਸੇ ਸਗਰ ਵਿਆਤ ਮਨ ਦੇ ਖੈ ਨਸੇ ਇਸ ਕਾ ਸਾਧਨ ਕਿਰਪਾ ਧਰ ਸਾ ਸੰਗਤਮ ਨਾਮ ਮੁਰਾਰਿ ਤਿਤ ਪਾਈ ਚੁਕੇ ਪ੍ਰਮ ਗਮਨ ਸੰਦਾ ਨਕੋ ਹਰ ਹਰ ਜਾ ਸਰਾਮ ਨਿਰਗੁਨਾ ਸਰਗੁਨ ਪੀ ਉਹੀ ਕਰਾ ਧਰ ਜਿਨ ਸਗਲੇ ਮੋਹੀ ਆਪਣੇ ਚਰਤ ਪ੍ਰਭਾ ਬਨਾਇ ਆਪਣੇ ਕਿਉਂ ਦਾ ਵਿਪਾਇ ਹਾਰ ਬਿਨ ਦੂਜਾ ਨਾ ਕੋਏ ਸਰਬ ਨਿਰੰਤਰੀ ਕੋ ਸੋਏ ਉਹ ਪੋਤ ਰਵਿਆ ਰੂਪ ਰੰਗ ਪੈ ਪ੍ਰਕਾਸ਼ ਸਾਧਕ ਸੰਗ ਰਾਜ ਰਚਨਾ ਨਿਕਲ ਤਾਰੀ ਅਨੁਭਵ ਨਾਨ ਬਲ ਹਰਿ ਸਲੋਕ ਸਾਧਨਾ ਚਾਲ ਬਿਨ ਭਜਨ ਵੀ ਕਹਿ ਸਕੀ ਸਾਰ ਹਰ ਨਾਮ ਕਮਾਵਨਾ ਨਾਨਕ ਧਨ ਸਾਰ ਪਦੀ ਸੰਤ ਜਨਾ ਮਿਲ ਕਰੂ ਬੀਚਾਰੀ ਸੰਨਾਮ ਆਧਾਰ ਰੂਪਾ ਸੰਗੀਤ ਵੇ ਸਾਰ ਚਰਨ ਕਮਲ ਰੇਤ ਹਰ ਧਾਰ ਹੋ ਕਰਨ ਕਾਰਨ ਸੁਭਰਾ ਸਮਰਾਤ ਦ੍ਰਿੜ ਕਰ ਗਹਿ ਨਾਮ ਹਰ ਵਾਤ ਵਿਹੂ ਧਨ ਸੰਗ ਚਹ ਹੋਵਹਿ ਭਗਵੰਤ ਸੰਤ ਜਨ ਕਰਨ ਰਮੰਤੀ ਕਾਸ ਰਾਖ ਮਨ ਵਾਹਿ ਸਰਵ ਰੋਗ ਨਾਨਕ ਮਿਟ ਜਾਹਿ ਜਿਹ ਧਨ ਕਾ ਉਚਾਰ ਕੁੰ ਟੋਠ ਤਾਵੈ ਸੋ ਧਨ ਹਰ ਸਿਵਤ ਪਾਵਹਿ ਜੇਸ ਸੋਖ ਕਾ ਨਿਤ ਵੰਛ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜੇਸ ਸੋਭਾ ਕਾ ਕਰਹਿ ਪਰਿਕਰਨ ਸਾ ਸੋਭਾ ਪਦ ਹਰ ਕੀ ਸਰਣ ਅਨ ਕਿਉ ਪਾਵਿ ਰੋਗ ਨਾ ਜਾਏ ਰੋਗ ਮਿਟ ਹਰ ਬਦਲਾਇ ਸਰਵ ਨਿਧਾਨ ਮਹਿ ਹਰ ਨਾਮ ਦਾ ਜਪ ਨਾਨ ਦੁਰਗ ਪ੍ਰਵਾਨ ਮਨ ਪ੍ਰਬੋਧ ਹਰ ਕੰਨ ਆਇ ਦਹਿ ਦਹਿ ਤਾਵ ਤਾ ਬੈਠਾ ਤਾ ਕਉ ਵਿਘਨ ਨ ਲਾਗ ਕੋ ਜਾ ਕਰ ਦਾ ਬਸ ਹਰ ਸੋਇ ਕਾਲ ਤਾਤੀ ਠੰਡ ਹਰ ਨਾਮ ਸਿਮਰ ਸਿਮ ਸਦਾ ਸੁਖ ਪਾਉ ਪਾਉ ਬਿਨ ਸਭ ਪੂਰਨ ਹੋਇਆ ਸੁ ਭਗਤ ਭਇਆ ਤੁਮ ਪ੍ਰਕਾਸ਼ ਦੇਤ ਕਾਰ ਜਾਇ ਵਸਾ ਬਨਾਸੀ ਕਹ ਨਾਨਕ ਕਾਟ ਜਮ ਫਾਸੀ ਦਾਤ ਵਿਚਾਰ ਕਹਿ ਜਨ ਸਾਚਾ ਜਨਮ ਮਰ ਸੁਖਾ ਚੁਕਾ ਚਾਇ ਆਵਾ ਕਵਨ ਮਿਟ ਪ੍ਰਭ ਸਿ ਭਾਵ ਤਿਆਗ ਸਰਨ ਗੁਰ ਦੀ ਏਵ ਰਤਨ ਜਨਮ ਕਹਿ ਉਧਾਰ ਹਰ ਹਰ ਸੁਨ ਪ੍ਰਾਨ ਆਧਾਰ ਅਨੁਕ ਉਪਾਇ ਬਿਨ ਛੁਟਣ ਵਾਰੀ ਸਿਮਰ ਸਾਧ ਵੇਦ ਵਿਚਾਰ ਹਰਿ ਕੋ ਭਗਤ ਕਰਮ ਲਾਇ ਮਿਲ ਬੰਛਤ ਨਨ ਫਲ ਪਾਇ ਸੰਗ ਨ ਚਾਰ ਤੇਰਾ ਤਨਾ ਤੂੰ ਕਹਿ ਲਪਟਾਵੇ ਮੂਰਖ ਮਨਾ

ਸਹਿਜ ਸੁਭਾਈ ਨਾਨਕ ਗੁਣ ਗਾਇਓ ਗੁਣ ਗਾਵਤ ਤੇਰੀ ਉਤਰ ਸਮੈੜ ਗੁਣ ਸਜੈ ਹੋਮੈ ਵਿਖੈ ਲਖੁਜੈ ਚਿੰਤ ਵਸੈ ਸੁਖਨਾਥ ਸਾਸ ਗ੍ਰਾਸ ਹਰਨਾਮ ਸੰਭਾਵੈ ਛੜ ਸਿਉ ਸਗਲੀ ਮਰਨ ਸਤਸੰਗ ਪਾਵੈ ਸਚ ਧਨਾ ਹਰ ਪੂੰਜੀ ਸੰਚ ਕਰਾ ਵਿਵਹਾਰਿ ਹਸ ਉਤਰ ਗਜਕਾਰ ਸਰਵ ਨਿਰੰਤਰੀ ਕੁਦੀ ਕਹੁ ਨਾਮ ਜਾਗਮ ਵਸਤੁ ਦੇਖੀ ਪੂਜਾ ਪੀ ਕੁ ਸਾਗਾਹੀ ਸਿਮਰੇ ਕੁਮਨਾਹੀ ਏਕ ਸਕੀ ਗੁਣ ਗਾਵਨ ਅੰਤ ਮੰਤ ਜਾ ਪੀ ਭਗਵੰਤੀ ਪੂਏ ਕੈ ਹਰਿ ਆਪ ਪੂਰਨ

ਪਰਿਆ ਤਾਂ ਸਰਣਾਇ ਨਾਨਕ ਪ੍ਰਭੀ ਹੁੰਦੀ ਆਪਣੀ ਭਗਤੀ ਲਾਇ ਅਸ਼ਟਪਦ ਜਾਚ ਗੰ ਜਾਚ ਪ੍ਰਵਧਾਨ ਕਰ ਕਿਰਪਾ ਦੇਵ ਹਰਨਾਮ ਸਾਜਨ ਕਿ ਮਾਂਗਾ ਤੂਰ ਪਾਰ ਬ੍ਰਹਮ ਸਰਦਾ ਪੂਰ

ਗੁਣੀ ਆਦਿ ਸਹਜਾਨ ਨਾਨਕ ਤੁਮਰੇ ਸਨ ਪਰ ਭਗਵਾਨ ਸਰਵ ਵੈਕੁੰਠ ਮੁਕਤ ਮੋਹ ਪਾਈ ਗੁਣ ਹਰਿ ਕੇ ਗੁਣ ਗਾਇਨ ਕਰਾਇ ਭੋਗ ਬਟੇ ਆਈ ਹਰਿ ਕੇ ਨਾਮ ਗਾਥਾ ਮਨ ਪਾਈ ਬਹੁ ਭੋਜਨ ਕਾ ਪ੍ਰਸੰਗੀ ਦਰਸਨਾ ਜਾਪਤੀ ਹਰ ਹਨੀਤ ਪਦੀ ਸੋ ਕਾਰਣ ਸੋ ਵਾ ਧਨਵੰਤ ਹਿਰਦਾ ਵਸੇ ਪੂਨ ਗੁਰਮੰਤ ਸਾ ਸੰਗਰਾ ਦੇ ਹਨਵੈ ਸਰਵ ਸੁਖਨਾਨ ਪ੍ਰਕਾਸ਼ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਭੀ ਕਿਰਜਾ ਪਸ਼ਪਤਿ ਜਬ ਆਕਾਰਿ ਕਾਸ਼ ਨੰਦ ਰਚੇਤਾ ਪਾਪੁਨ ਤਬ ਗਹਿਤੀ ਉਤਾ ਜਬ ਧਾਰੀ ਆਪਨ ਸੁਨ ਸਮਾਧ ਤਾਬ ਵੈਰ ਵਿਰੋਧ ਕੇਸ ਸੰਗ ਕਮਾਇ ਤੁ ਜਬ ਸਭ ਵਰਨ ਚੀਹਨ ਨਾ ਜਾਪ ਤੁ ਤਬ ਹਰ ਸੋ ਕਹੁ ਕਿ ਸਭ ਆਪਦ

ਜਨ ਸੋ ਜਪਾਈ ਸੋ ਅੰਤਰ ਸੋ ਬਹਿਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ ਤਰਨ ਮਾਹਿ ਆਕਾਸ ਪਾਇਆਲ ਸਰਬ ਲੋਕ ਪੂਰਨ ਪ੍ਰਾਤ ਪਾਇਲ ਵਾਨ ਤੈਨ ਕਰ ਵਧਾ ਪਾਰ ਬ੍ਰਹਮ ਜੈ ਸੀ ਆਗਿਆ ਦਸਾ ਕਰਮ ਪਾਵਣ ਪਾਣੀ ਵੈ ਸੰਤਰ ਮਾਹਿ ਚਾਰ ਕੁੰਟ ਦਹਿ ਤਿਸੇ ਸਮਾਹਿ ਤਿਤ ਪਿੰਡ ਨਹਿ ਕੋਠਾ ਗੁਰ ਪ੍ਰਸਾਦ ਨਾਨਕ ਪਾਇਉ ਵੀਰ ਪ੍ਰਾਣ ਸਿਮਰਤ ਮੈਂ ਦੇਖ ਸਸੀ ਹਰ ਸੂਰ ਨਖ ਯਾਤਰ ਮਹੀ ਕੋ ਬਾਣ ਪ੍ਰਭ ਸਭ ਕੋ ਬੋਲਿਆ ਅਡੂਲ ਨ ਕਬ ਹਡੂਲਾ ਸਰਬ ਕਲਾਕਾਰ ਕਿਲ ਕੀਲ ਮੂਲ ਪਾਈਆ ਗੁਣ ਹੈ ਅਮੋਲ

ਅੰਤਰ ਵਸੈ ਬਾਹਰ ਜੀਉ ਹਕੀ ਨਾਨਕ ਦਰਸਨ ਦੇ ਸਾਹਿਬ ਮੋਹਿ ਆਪ ਸਾਧ ਕੀਆ ਸਭ ਸਾਧ ਤੇ ਪ੍ਰਭ ਦੇ ਸਕਦੇ ਉਤ ਪਾਤ ਦੇਹ ਪਾਵੈ ਤਾਂ ਕਰੇ ਵਿਸਥਾਰ ਦੇਹ ਪਾਵੈ ਤਾਂ ਏਕੰਕਾਰ ਅਨਕ ਪਰਾ ਲਖੀ ਨਹਿ ਜਾਈ।

ਵਾਹਿਗੁਰੂ।

वाहे गुरु वाहे गुरु वाहे गुरु जी वाहे गुरु जी का खालसा वाहे गुरु जी की फतेह। सतनाम श्री वाहे गुरु साहिब जी। एक ओंकार सतनाम करता पुरख निर्भौ निर्वैर अकाल मूरत आजूनी सै भंग प्रसाद जप आद सच जुगाद सच है भी सच नानक होसी भी सच। सोचै सोच ना होवई जे सोची लखवार चुपै चुप ना होवई जे लाए रहा लिवतार ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣ ਪਾਲਾ ਖੁ ਹੋਏ ਤਾਂ ਇੱਕ ਨਾ ਚੱਲੇ ਨਾਲ ਕੇਵ ਸਚਿਆਰਾ ਹੋਈ ਹੈ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ। ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁਝੈ ਤਾਂ ਹਮੈ ਕਹੈ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੇ ਨੀਸਾਣ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ

ਵਾਹ ਸਾਚਾ ਸਾਹਿਬ ਸਾਚ ਨਾਇ ਭਾਖਿਆ ਭਾਉ ਅਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦੱਸੈ ਦਰਬਾਰ ਮਹਾਂ ਕੇ ਬੋਲਣ ਬੋਲੀਐ ਜਿਤ ਸੁਣਤ।

ਵਹਿ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤੋ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲਹਿ ਜਾਏ ਗੁਰਮੁਖ ਨਾਦਿਨ ਗੁਰਮੁਖ ਵੇਦਨ ਗੁਰਮੁਖ ਰਹਿ ਆਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਅੱਖਾਂ ਨਾਹੀਂ ਕਹਿਣਾ ਕਥਨ ਨਾ ਜਾਈ ਗੁਰਾਇ ਕੁਦੇਹ ਬੁਝਾਈ ਸੁਪਨਾ ਜੀਆ ਕਾਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਜੇ ਤਿਸਰ ਠੁਪਾਈ ਵੇਖਾ ਵਿਣ ਕਰਮਾ ਕੇ ਮਿਲੈ ਲੈ ਮਤ ਵਿੱਚ ਰਤਨ ਜਵਾਹਰ ਮਾਣਕ ਜੇਕ ਗੁਰ ਕੀ ਸਿੱਖ ਸੁਣੀ ਗੁਰਾਇਕ ਦੇਹ ਬੁਝਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਏ ਜੇ ਜੁਗ ਚਾਰੇ ਆਰ ਜਾ ਹੋਰ ਪਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚਲੈ ਸਭ ਕੋਈ ਚੰਗਾ ਨਾ ਉਰ ਖਾਏ ਕਹਿ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਵਾਤ ਨਾ ਪੁੱਛੈ ਕੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਈ ਕਰੇ।

ਭਗਤਾਂ ਸਦਾ ਵਿਦਾ ਸੁਣੈ ਦੁਖ ਪਾਪ ਕਾ ਨਾਸ਼ ਸੁਣੈ ਈਸ਼ਰ ਬ੍ਰਹਮਾ ਇੰਦ ਸੁਣੈ ਮੁਕਸਲਾ ਹਨੁਮੰਦ ਸੁਣੈ ਜੋ ਜਗਤ ਤਨ ਭੇਦ ਸੁਣੈ ਸਾਸ਼ਤ ਸਿਮ੍ਰਿਤ ਵੇਦ ਨਾਨਕ ਭਗਤਾਂ ਸਦਾ ਵਿਦਾ ਸੁਣੈ ਦੁਖ ਪਾਪ ਕਾ ਨਾਸ਼ ਸੁਣੈ ਸਤ ਸੰਤੋ ਗਿਆਨ ਸੁਣੈ ਅੜਸੜ ਕਾ ਇਸ਼ਨਾਨ ਸੁਣੈ ਪੜ ਪੜ ਪਾਵ ਹਿਮਾਨ ਸੁਣੈ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਵ ਕਾ ਨਾਸ ਸੁਣੈ ਸਰਾ ਗੁਣਾ ਕੇ ਗਾ ਸੁਣੈ ਸੇਖ ਪੀਰ ਪਾਤ ਸਾਹ ਸੁਣੈ ਅੰਧੇ ਪਾਵੇ ਰਾਹੂ ਸੁਣੈ ਹੱਥ ਵੈ ਸਦਾਹੁ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਵ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਕਾਗ ਬੁਕਲ ਨਾ ਲਿਖਣ ਹਾਰ ਮੰਨ

ਗੁਰਸਿੱਖ ਮੰਨੈ ਨਾਨਕ ਭਵ ਹੈ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣੈ ਮਨ ਕੋਈ। ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਭਾਵੇ ਦਰਗੈ ਮਾਨ ਪੰਚੇ ਸੋਹ ਹੋਏ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰੁਣੈ ਨਾ ਸੁਮਾਰ ਧੋ ਕਰਮ ਦਿਆ ਕਾਬੂ ਸੰਤੋਖ ਥਾ ਪ੍ਰਖਿਆ ਜਿਨ ਸੂਤ। ਜੇ ਕੋ ਬੁੱਝੈ ਹੋਵੈ ਸਚਿਆਰ ਧਵਲੈ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਲੈ ਕਮਨ ਜੋਰ ਜੀ ਅਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਬੁੜੀ ਕਲਾਮ। ਇਹੋ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲ ਰੂਪੀਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਵੇ ਕੋ ਕਵਾਉ ਤਿਸਤੇ ਹੋਏ ਲਖ ਦਰੀਆ। ਕੁਦਰਤ ਕਵਣ ਕਹਾ ਵੀ ਚਾਰ ਵਾਰ ਨ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਜਪ ਸੰਖ ਭਾਉ ਸੰਖ ਪੂਜਾ ਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਅਸੰਖ ਦਾਤਾਰ ਸੰਖ ਸੂਰ ਮਹ ਭਖ ਸਾਰ ਸੰਖ ਮੋਹ ਲਿਵਲਾਇ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਮੂਰਖ ਅੰਤ ਘੋਰ ਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜ ਯਾਰ ਕੂੜੇ ਫਿਰਾਹੇ ਅਸੰਖ ਮਲੇਛ ਮਲ ਭਾਕ ਕਾਹੇ ਅਸੰਖ ਨੰਦ ਅਕਸ਼ਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਨਾਵ ਅਸੰਖ ਥਾਵ ਅਗਮ ਗਮ ਅਸੰਖ ਲੋ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅੱਖਰਾਂ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸਰ ਨਾਹਿ ਜੇ ਫੁਰਮਾਏ ਤਿਵ ਤੇ ਪਾਹਿ ਜੇਤਾ ਕੀਤਾ ਤੇਤਾ ਨਾਉ ਵਣਨਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵੀ ਚਾਰ ਵਾਰ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ ਭਰੀਏ ਮਤ ਪਾਪਾ ਕੇ ਸੰਗ ਉਹ ਧੋਪੈ ਨਾ ਕੈ ਰੰਗ ਪੁੰਨੀ ਪਾਪੀ ਆਖਣ ਨਾ ਹੈ ਕਰ ਕਰ ਕਰਨ ਨਾ ਲਿਖ ਲੈ ਜਾਹੋ ਆਪੇ ਵੀ ਜਾਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਤੀਰਥ ਤਪ ਦਿਆ ਦਾਨ ਜੇ ਕੋ ਪਾਵੇ ਤੋ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਹਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਣ ਗੁਣ ਕੀਤਾ ਭਗਤ ਨਾ ਹੋਏ ਸੋ ਅਸਤੇ ਆਥ ਬਾਣੀ ਬ੍ਰਹਮਾਓ ਸਤ ਸੁਹਾਣ ਸਦਾ ਮੰਚਾਓ ਕਵਣ ਸੁਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਤੀ ਮਾਹ

ਤੁਮਾ ਹੁਣਾ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣ ਸੋਈ ਕਿਉ ਕਰਿਆ ਆਖਾ ਕਿ ਸਾਲਾਹੇ ਕਿਉਂ ਵਰਨੀ ਕਿਉਂ ਜਾਣਾ ਨਾਨਕ ਆਖਣ ਸਭ ਕੋ ਆਖ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਤਾ ਹੋਵੇ ਨਾਨਕ ਜੀ ਕੋ ਆਪਾ ਜਾਣੈ ਅੱਗੇ ਗਿਆਨਾ ਸੋਹੈ ਪਾਤਾਲਾਂ ਪਾਤਾਲ ਲਖ ਆਦਾਸਾਂ ਆਦਾਸ ਓੜ ਕੋੜ ਭਾਲਤ ਕੇ ਵੇਦ ਕਹਿਣੀ ਕਵਾਤ ਸਹਿਸ ਅਠਾਰਹਿ ਕਹਿਣ ਕਤੇਬਾ ਅਸਲੀ ਕਤਾਤ ਲੇਖਾ ਹੈ ਤਾਂ ਲਿਖੀਐ ਲੇਖੈ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੇ ਏਕੀ ਸੁਰਤ ਨਾ ਪਾਈਓ ਨਦੀਆਂ ਤੇ ਵਾਹ ਪਵੈ ਸਮੁੰਦਰ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗ੍ਰਹ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਨੀ ਜੇ ਤਸਮਨੋ ਨਾ ਵਿਸਰੇ ਅੰਤ ਨਾ ਸਿਫਤੀ ਕਹਿਣ ਨਾ ਅੰਤ ਨਾ ਕਰਨੈ ਦੇਣ ਨਾ ਅੰਤ ਅੰਤ ਨਾ ਵੇਖਣ ਸੁਣ ਨਾ ਅੰਤ ਨਾ ਜਾਪੈ ਕਿਆਮਨ ਮੰਤੇ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ ਅੰਤ ਕਾਰਨ ਕੀਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੈ ਕੋਈ ਭਗਤਾ ਕਹੀਐ ਭਗਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਇਹ ਵਡ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੈ ਸੋਏ ਜੇ ਵੜੇ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੂੰ ਆਤਮਾਏ ਕੀਤੇ ਮੰਗਹੇ ਜੋਧਿਆ ਪਾਰ ਕੀਤਿਆਂ ਗੁਣ ਚ ਨਹੀਂ ਵਿਚਾਰ ਕੀਤੇ ਖੱਪ ਟੁੱਟੇ ਬੇਕਾਰ ਕੇਤੇ ਲੈ ਲੈ ਮੁਕਰ ਪਾਹੇ ਕੇਤੇ ਮੂਰਖ ਕਾਹੀ ਖਾਹੇ ਕੇਤਿਆਂ ਦੁੱਖ ਭੁੱਖ ਸਦਮਾਰ ਪੈਦਾ ਤਰੀ ਦਾ ਤਾਰ ਬੰਧ ਖੁਲਾਸੀ ਭਾਣੈ ਹੋਏ ਹੋਰ ਆਖ ਨਾ ਸਕੈ ਕੋਈ ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜੇ ਤੀਆਂ ਮੂਹੇ ਖਾਏ ਆਪੇ ਜਾਣੇ ਆਪੇ ਦੇ ਆਖ ਸੇ ਭੇਕੇ ਈ ਕੇ ਜਿਸਨੂੰ ਬਖਸ਼ੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਮੁੱਲ ਵਾਪਾਰੀਏ ਮੁੱਲ ਭੰਡਾਰ ਅਮੁੱਲ ਆਵੇ ਮੁੱਲ ਲੈ ਜਾਹੇ ਮੁੱਲ ਭਾਏ ਮੁੱਲਾ ਸੁਨਾਹੇ ਮੁੱਲ ਧਰਮ ਮੁੱਲ ਦੀਬਾਣ ਮੁੱਲ ਤੁਲ ਮੁੱਲ ਪ੍ਰਵਾਣ ਮੁੱਲ ਬਖਸ਼ੀ ਸਮੁੱਲ ਨੀਸਾਣ ਅਮੁੱਲ ਕਰਮ ਅਮੁੱਲ ਪ੍ਰਮਾਣ ਅਮੁੱਲ ਮੁੱਲ ਆਖਿਆ ਨਾ ਜਾਏ ਆਖਾ ਕਰੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ ਆਖੇ ਬ੍ਰਹਮੇ ਆਖੇ ਦੇ ਆਖੇ ਗੋਪੀ ਤੈ ਗੋਵਿੰਦ ਆਖੇ ਈਸਰਿ ਆਖੇ ਸਿਧਿ ਆਖੇ ਕੀਤੇ ਕੀਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕੇ ਉੱਠ ਉੱਠ ਜਾਹੇ ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾ ਰਾਧਾ ਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਪਰੀ ਸਿਉ ਕਹੀਨ ਕੀਤੇ ਗਾਵਣ ਹਾਰੇ ਗਾਵੇ ਤੁਹਨੋ ਪਾਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੀ ਗਾਵੇ ਦਿੰਦਾ ਸੁਣ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸਿਸਮਾ ਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਰੱਖੀ ਸਾਰੀ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀਆਂ ਮਨਮੋਹਣ ਸੁਰਗਾਂ ਮੱਚ ਪਿਆਲੇ ਗਾਵਨ ਰਤਨੇ ਉਪਾਏ ਤੇਰੇ ਅੜਸਠ ਤੀਰਥ ਨਾਲੇ ਗਾਵੇ ਜੋਧ ਮਹਾਂਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਪਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਦਨੋ ਗਾਵੇ ਜੋ ਤੁਦ ਭਾਵਨ ਰੁੱਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮੈਂ ਚਿਤ ਨਾ ਆਉਂ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਚੁਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਦਿਵ ਤਿਸਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰਹਿ ਵਿਭੂਤ ਕਿੰਥਾ ਕਾਲ ਕੁਆਰੀ ਕਾਇਆ ਦੁਖ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਾਂਜੀ ਤੈ ਜਗਜੀਤਾ ਦੇਸ ਸਹਿ ਅਦੇਸ ਆਦਿ ਨੀਲ ਅਨਾਦਿਆ ਨਾਥ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਿਆ ਭੰਡਾਰਨ ਕਟਕਟ ਵਾਜੇ ਨਾ ਦੇ ਆਪ ਨਾਥ ਨਾਥੀ ਸਭ ਜਾ ਕੀ ਰਿਧ ਸਿਧ ਅਵਰਾ ਸਾਧ
ਸੰਜੋਗ ਵਿਜੋਗ ਦੇ ਕਾਰ ਚਲਾਵੇ ਲੇਖੇ ਆ ਵਹਿ ਭਾਗ ਆਦੇਸ਼ ਤਿਸੈ ਆਦੇਸ਼ ਆਦਿ ਅਨਿਲ ਅਨਾਦਿ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਪੁਰਮਾਣ ਉਹ ਵੇਖੇ ਉਹਨਾ ਨਗਰ ਨ ਆਵੇ ਬਹੁਤਾ ਇਹੋ ਵਿਡਾਣਾ ਦੇਸ਼ ਤਿਸੈ ਆਦੇਸ਼ ਆਦਿ ਅਨਿਲ ਅਨਾਦਿ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੁਵੇਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸੈ ਆਦੇਸ਼ ਆਦਿ ਅਨਿਲ ਅਨਾਦਿ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਭਉ ਲੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲੱਗੇੜਾ ਕੀ ਹੈ ਇੱਕ ਨਾਮ ਜਗਦੀਸ਼ ਏਤ ਰਾਹੇ ਪਤ ਪਵੜੀਆ ਚੜੀਐ ਹੋਏ ਇੱਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ ਨਾਨਕ ਨਜ਼ਰੀ ਪਾਈ ਹੈ ਕੂੜੀ ਕੂੜੈ ਠੀਸ ਆਖਣ ਜੋਰ ਸਪੈਨ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਚਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉੱਥੇ ਪਾਏ ਨਾਨਕਿਆ ਜਾਪੈ ਜਾਏ ਧਰਮ ਖੰਡਕਾ ਇਹੋ ਧਰਮ ਗਿਆਨ ਖੰਡਕਾ ਆਖੋ ਕਰਮ ਕੀਤੇ ਪਵਣ ਪਾਣੀ ਵੈ ਸੰਤਰ ਕੀਤੇ ਕਾਨ ਮਹੇਸ਼ ਕੇਤੇ ਬਰਮੇ ਘਾਟ ਘੜੀਏ ਰੂਪ ਰੰਗ ਕੇ ਵੇਸ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨ ਮੁਨ ਕੇਤੇ ਕੇਤੇ ਰਤਨ ਸੁਮੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾਨਕ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਲ ਬਿਨੋ ਜੋੜ ਅਨੰਦ ਸਰਮ ਖੰਡ ਕੀ ਬਾਣੀ ਰੂ ਤਿੱਥੈ ਘਾਟ ਘੜੀਏ ਬਹੁਤ ਨੂੰ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿੱਛੈ ਪਛਤਾਏ ਤਿੱਥੈ ਘੜੀਏ ਸੁਤ ਮਾਤਮਾ ਨਬੋਧ ਤਿੱਥੈ ਘੜੀਏ ਸੁਰਾਂ ਸਿਧਾਂ ਕੀ ਸੋਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਂਬਲ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ

ਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤ੍ਵੈ ਪ੍ਰਸਾਦ ਚੱਕਰ ਚਿੰਨ ਅਰ ਵਰਨ ਜਾਤ ਅਰ ਪਾਤ ਨਿਹੰਜੇ ਰੂਪ ਰੰਗ ਅਰ ਵੇਖ ਭੇਖ ਕੋ ਕਹਿ ਨਾ ਸਕਤ ਕਿਹੇ ਅਚਲ ਮੂਰਤਨ ਭਉ ਪ੍ਰਕਾਸ਼ ਨਿਤੋਜ ਕਹੀਜੈ ਕੋਟ ਇੰਦਰ ਇੰਦਰਾਣ ਸਾਹਿ ਸਹਾਣ ਗਣਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤ੍ਵੈ ਸਰਬਨਾਮ ਕਥੈ ਕੌਣ ਕਰਮ ਨਾਮ ਵਰਨ ਸੁਮਤ ਭੁਜੰਗ ਪ੍ਰਯਾਤ ਛੰਦ ਨਮਸਤਵੰ ਅਕਾਲੀ ਨਮਸਤਵੰ ਕ੍ਰਿਪਾਲੀ ਨਮਸਤੰਗ ਰੂਪੇ ਨਮਸਤੰਗ ਨੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਇ ਨਮਸਤੰਗ ਜਾਇ ਨਮਸਤੰਗ ਗੰਜੀ ਨਮਸਤੰਗ ਪੰਜੀ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮ ਨਮਸਤੰਗ ਧਾਮ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਧੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਧਾਰੇ ਨਮਸਤੰਗ ਪਾਰੇ ਨਮਸਤੰਗ ਸੋਏਕੇ ਨਮਸਤੰਗ ਨੇਕੇ ਨਮਸਤੰਗ ਭੂਤੇ ਨਮਸਤੰਗ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਨਿਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗਮੇ ਨਮਸਤਸਤ ਰਮੇ ਨਮਸਤੰਗ ਜਲਾਸ਼ਰੇ ਨਮਸਤੰਗ ਨਿਰਾਸ਼ਰੇ ਨਮਸਤੰਗ ਜਾਤੀ ਨਮਸਤੰਗ ਪਾਤੀ ਨਮਸਤੰਗ ਮਜਬੇ ਨਮਸਤਸਤ ਅਜਬੇ ਅਦੇ ਸੰਗ ਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਜਾਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੇ ਨਮਸਤੰਗ ਭੇਵੇ ਨਮਸਤੰਗ ਜਨਮੇ ਨਮਸਤੰਗ ਸੁਬਨਮੇ ਨਮੋ ਸਰਬ ਗੌਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰਗ ਵਰਣੇ ਨਮਸਤੰਗ ਮਰਣੇ ਨਮਸਤੰਗ ਜਰਾ ਨਮਸਤੰਗ ਜਰਾਰੰਗ ਨਮਸਤੰਗ ਕ੍ਰਿਤਾਰੰਗ ਨਮੋ ਸਰਬ ਧੰਦੇ ਨਮੋ ਸਤ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਵਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤ ਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖੰਗ ਨਮੋ ਸਰਬ ਪੋਖੰਗ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤ੍ਵੈ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂਨ ਹੈ ਅਪੂਨ ਹੈ ਅਲੇਖ ਹੈ ਅਭੇਖ ਹੈ ਅਨਾਮ ਹੈ ਅਕਾਮ ਹੈ ਅਦੇਹ ਹੈ ਅਭੇ ਹੈ ਅਜੀਤ ਹੈ ਭੀਤ ਹੈ ਤ੍ਰਿਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਆਜ਼ਾਦ ਹੈ ਆਜਨਮ ਹੈ ਅਵਰਣ ਹੈ ਅਭੂਤ ਹੈ ਅਭਰਣ ਹੈ ਅਗੰਜ ਹੈ ਅਭੰਜ ਹੈ ਅਝੂਜ ਹੈ ਅਝੰਜ ਹੈ ਅਮੀਖ ਹੈ ਰਪੀਖ ਹੈ ਅਧੰਧ ਹੈ ਅਭੰਗ ਹੈ ਨਿਰਬੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾ ਹੈ ਅਨੰਤ ਹੈ ਮਹੰਤ ਹੈ ਅਲੀਖ ਹੈ ਗੁਰਸਰੀਖ ਹੈ ਨਿਰਲੰਬ ਹੈ ਅਸੰਭ ਹੈ ਗਮ ਹੈ ਜਮ ਹੈ ਭੂਤ ਹੈ ਸੂਤ ਹੈ ਅਲੋਕ ਹੈ ਸੋਖ ਹੈ ਕ੍ਰਮ ਹੈ ਭ੍ਰਮ ਹੈ ਜੀਤ ਹੈ ਭੀਤ ਹੈ ਅਵਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆਤ ਛੰਦ ਨਮੋ ਸਰਬਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗੌਣੇ ਨਮੋ ਸਰਬ ਭਾਉਣੇ ਅਨੰਗੀ ਅਨਾਥੇ ਨਰਸੰਗੀ ਪ੍ਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਥੇ ਸਮਸਤੀ ਵਿਭੂਤੇ ਕਲੰਕੰ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੀ ਪਰਮ ਰੂਪੇ ਨਮੋ ਜੋਗ ਜੋਗੇਸ਼ਵਰੀ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰੀ ਪਰਮ ਵ੍ਰਿਧੇ ਨਮੋ ਸ਼ਸਤ੍ਰ ਪਾਣੀ ਨਮੋ ਅਸਤ੍ਰ ਮਾਣੀ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀਆ ਭਰਮੀਆ ਭੋਗੀਆ ਭੁਗਤੇ ਨਮੋ ਜੋਗ ਜੋਗੇਸ਼ਵਰੀ ਪਰਮ ਜੁਗਤੇ ਨਮੋ ਨਿਤ ਨਾਰਾਇਣ

ਚੰਡ ਮਿਤ ਗਤ ਅਖੰਡ ਅਲਸ ਕਰਮ ਦਰਸੈ ਧਰਮ ਸਰਬਾ ਪ੍ਰਣਾਡੇ ਅੰਡੜ ਬਾਡੇ ਚਾਚਰੀ ਛੰਦ ਤਵੈ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀਅਨ ਕੰਨੀ ਨਾਮੇ ਅਕਾਮੇ ਭੁਜੰਗ ਪ੍ਰਿਆਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੀ ਚਤਰ ਚੱਕਰ ਜਾਨੀ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨੈ ਚਤਰ ਚੱਕਰ ਦਾਨੈ ਚਾਚੜੀ ਛੰਦ ਨਾ ਸਤਰੇ ਨਾ ਮਿੱਤਰੇ ਨਾ ਭਰਮੰਗ ਨਾ ਪਿਤਰੇ ਨਾ ਕਰਮੰਗ ਨਾ ਕਾਇਆ ਜਨਮੰਗਾ ਜਾਇ ਨਾ ਚਿਤਰੇ ਨਾ ਮਿੱਤਰੇ ਪਰੇ ਹੈ ਪੁਤਰੇ ਪ੍ਰਥੀ ਸਹਿ ਦੀ ਸਹਿ ਦੁਰਸਹਿ ਕਰਸਹਿ ਭਗਵਤੀ ਛੰਦ ਤਵੈ ਪ੍ਰਸਾਦ ਕਥਤੇ ਕੇ ਆਚਜ ਦੇਸੈ ਕਿਆ ਭਿਜ ਭਿਸੈ ਕਿਆ ਗੰਜ ਕਰਮੈ ਕਹਿ ਆ ਭੰਜ ਭਰਮੈ ਕਿਆ ਭਿਜ ਲੋਕੈ ਕਹਿ ਆਦਿਤ ਸੁਖੈ ਕਹਿ ਭੂਤ ਵਰਣੈ ਕਹਿ ਵਿਭੂਤ ਕਰਨੈ ਕਹਿ ਰਾਜ ਪ੍ਰਵਾਹੈ ਕਹਿ ਧਰਮ ਪੂਜਾ ਕਹਿ ਅਸੋਕ ਵਰਣੈ ਕਹਿ ਸਰਬਾ ਭਰਣੈ ਕਹਿ ਜਖਮ ਕਰਤੀ ਹੈ ਕਹਿ ਛਤਰੰਗ ਛਤਰੀ ਹੈ ਕੇ ਬ੍ਰਹਮੰਗ ਸਰੂਪ ਹੈ ਕੇ ਅਨੁਪਮ ਰੂਪ ਹੈ ਕੇ ਆਦਿ ਦੇਵ ਹੈ ਕੇ ਆਪ ਅਭੇਵ ਹੈ ਕੇ ਚਤੁਰੰਗ ਬਹੀਨੇ ਕੇ ਅਧੀਨੇ ਕੇ ਰੋਜ਼ੀ ਰਜ਼ਾ ਕੇ ਰਹੀ ਮੇਰੇ ਹੱਕ ਕੇ ਪਾਕ ਬਿਆਬ ਹੈ ਕੇ ਗੈਬਲ ਗੈਬ ਹੈ ਕੇ ਫੁਲ ਗੁਨਾਹ ਕੇ ਸਾਹਾਂ ਸਾਹ ਕੇ ਕਾਰਨ ਬਹੀਨੇ ਕੇ ਰੋਜ਼ੀ ਦੇਹੰਦ ਹੈ ਕੇ ਰਾਜ ਕਰੀਮ ਹੈ ਕੇ ਕਰਮ ਕਰੀਮ ਹੈ ਕੇ ਸਰਬੰਗ ਕਲੀ ਹੈ ਕੇ ਸਰਬੰਗ ਗਲੀ ਹੈ ਕੇ ਸਰਬਤਰ ਮਾਨ ਹੈ ਕੇ ਸਰਬਤਰ ਦਾਨ ਹੈ ਕੇ ਸਰਬਤਰ ਗਾਉਣ ਹੈ ਕੇ ਸਰਬਤਰ ਭਾਉਣ ਹੈ ਕੇ ਸਰਬਤਰ ਦੇਸ ਹੈ ਕੇ ਸਰਬਤਰ ਭੇਸ ਹੈ ਕੇ ਸਰਬਤਰ ਰਾਜ ਹੈ ਕੇ ਸਰਬਤਰ ਸਾਜ ਹੈ ਕੇ ਸਰਬਤਰ ਦੀਨ ਹੈ ਕੇ ਸਰਬਤਰ ਲੀਨ ਹੈ ਕੇ ਸਰਬਤਰ ਜਾਹੋ ਕੇ ਸਰਬਤਰ ਭਾਹੋ ਕੇ ਸਰਬਤਰ ਦੇਸ ਹੈ ਕੇ ਸਰਬਤਰ ਭੇਸ ਹੈ ਕੇ ਸਰਬਤਰ ਕਾਲ ਹੈ ਕੇ ਸਰਬਤਰ ਪਾਲ ਹੈ ਕੇ ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਭੇਖੀ ਕੇ ਸਰਬਤਰ ਕਾਜ ਹੈ ਕੇ ਸਰਬਤਰ ਰਾਜ ਕੇ ਸਰਬਤਰ ਸੁਖ ਹੈ ਕੇ ਸਰਬਤਰ

ਭੁੱਖ ਹੈ। ਕੇਸਰ ਬੱਤਰ ਤ੍ਰਾਣ ਹੈ, ਕੇਸਰ ਬੱਤਰ ਪ੍ਰਾਣ ਹੈ, ਕੇਸਰ ਬੱਤਰ ਦੇਸ ਹੈ, ਕੇਸਰ ਬੱਤਰ ਭੇਸ ਹੈ, ਕੇਸਰ ਬੱਤਰ ਮਾਨ ਹੈ, ਸਦੈਵ ਅੰਗ ਪ੍ਰਧਾਨ ਹੈ, ਕੇਸਰ ਬੱਤਰ ਜਾਪ ਹੈ, ਕੇਸਰ ਬੱਤਰ ਥਾਪ ਹੈ, ਕੇਸਰ ਬੱਤਰ ਭਾਨ ਹੈ, ਕੇਸਰ ਬੱਤਰ ਮਾਨ ਹੈ, ਕੇਸਰ ਬੱਤਰ ਇੰਦਰ ਹੈ, ਕੇਸਰ ਬੱਤਰ ਚੰਦਰ ਹੈ, ਕੇਸਰ ਬੰਗ ਕਲੀਮ ਹੈ, ਕੇ ਪਰਮੰਗ ਪਹੀਮ ਹੈ, ਕੇ ਆਕਲ ਲਾਮ ਕੇ ਸਾਹਿਬ ਕਲਾਮ ਕੇ ਹੁਸਨ ਵਜ਼ੂ ਹੈ, ਤਮਾਮ ਰਜ਼ੂ ਹੈ। ਹਮੇ ਜ਼ੁ ਸਲਾਮ ਸਲੀਖਤ ਮੁਦਾਮ ਗਨੀ ਬੁਲ ਸ਼ਿਕਸਤ ਗਰੀਬ ਉਲ ਪਰਸਤ ਬੁਲੰਦ ਮਕਾਨ ਜ਼ਮੀਲ ਜ਼ਮਾਨ ਤਮੀਜ਼ ਤਮਾਮ ਰਜ਼ੂਲ ਨਿਧਾਨ ਹਰੀਫ ਉਲ ਅਜ਼ੀਮ ਰਜ਼ਾ ਕੇ ਦੀਨ ਅਨੇਕੁਲ ਤਰੰਗ ਹੈ, ਅਭੇਦ ਹੈ, ਅਭੰਗ ਹੈ। ਆਦਿ ਜੁਲ ਨਿਵਾਜ ਗੁਣੀ ਮੁਖੇ ਰਾਜ ਨਿਰਖ ਸਰੂਪ ਹੈ, ਤ੍ਰਿਮੁਖ ਦੇ ਵਿਭੂਤ ਹੈ, ਪ੍ਰਭੁਗਤ ਪ੍ਰਭਾ ਹੈ, ਸੁਜੁਗ ਸੁਧਾ ਹੈ, ਸਦੈਵ ਸਰੂਪ ਹੈ, ਭੇਦੀਆਂ ਰੂਪ ਹੈ, ਸਮਸਤੋ ਪਰਾਜ ਹੈ, ਸਦਾ ਸਰਬ ਸਾਜ ਹੈ। ਸਮਸਤੁਲ ਸਲਾਮ ਸਦੈਵ ਕਾਮ ਨਿਰਵਾਸ ਰੂਪੇ ਅਗਾਧ ਹੈ, ਅਨੂਪ ਹੈ, ਓਂ ਆਦਿ ਰੂਪੇ ਅਨਾਥ ਸਰੂਪੇ ਨੰਗੀ ਨਾਮ ਤ੍ਰਿਭੰਗੀ ਤ੍ਰਿਕਾਮੀ ਤੇਰੇ ਵਰਗਨ ਤ੍ਰਿਵਾਦੇ ਅਗੰਜੇ ਅਗਾਧੇ ਸੁਗੰਗ ਸਰਬ ਭਾਗੇ ਸੁਸਰਭਾ ਅਨੁਰਾਗ ਤ੍ਰਿਭਗਤ ਸਰੂਪ ਹੈ, ਅਛਿਜ ਹੈ, ਅਛੂਤ ਹੈ, ਕਿ ਨਰਕੰਗ ਪ੍ਰਣਾਸ ਹੈ, ਪ੍ਰਿਛੁਲ ਪ੍ਰਵਾਸ ਹੈ, ਨਿਰੁਕਤ ਪ੍ਰਭਾ ਹੈ, ਸਦੈਵ ਸਦਾ ਹੈ, ਵਿਭੁਕਤ ਸਰੂਪ ਹੈ, ਪ੍ਰਯੁਗਤ ਨੂਪ ਹੈ, ਨਿਰੁਕਤ ਸਦਾ ਹੈ, ਵਿਭੁਕਤ ਪ੍ਰਭਾ ਹੈ, ਅਨੁਕਤ ਸਰੂਪ ਹੈ, ਪ੍ਰਯੁਗਤ ਨੂਪ ਹੈ, ਚਾਚਰੀ ਛੰਦ ਅਭੰਗ ਹੈ, ਅਨੰਗ ਹੈ, ਭੇਖ ਹੈ, ਲੇਖ ਹੈ, ਭਰਮ ਹੈ, ਕਰਮ ਹੈ, ਅਨਾਥ ਜੁਗਾਦ ਹੈ, ਅਜੇ ਹੈ, ਅਵੇ ਹੈ, ਭੂਤ ਹੈ, ਧੂਤ ਹੈ, ਅਨਾਸ ਹੈ, ਉਦਾਸ ਹੈ, ਧੰਦ ਹੈ, ਬੰਦਿਆ, ਭਗਤ ਹੈ, ਵਿਰਕਤ ਹੈ, ਅਨਾਸ ਹੈ, ਪ੍ਰਕਾਸ਼ ਹੈ, ਨਿਚਿੰਤ ਹੈ, ਸੁਨਿਤ ਹੈ, ਲਿਖਿਆ ਦੇਖਿਆ, ਲੇਖ ਹੈ, ਭੇਖਿਆ, ਡਾਹ ਹੈ, ਗਾਹ ਹੈ, ਸੰਭ ਹੈ, ਗੰਭ ਹੈ, ਨੀਲ ਹੈ, ਨਾਦ ਹੈ, ਨਿਤ ਹੈ, ਸੁਨਿਤ ਹੈ, ਆਜ਼ਾਦ ਹੈ, ਆਜ਼ਾਦ ਹੈ, ਚਰਪਟ ਛੰਦ ਤਵੈ ਪ੍ਰਸਾਦ ਸਰਵੰ ਹੰਤਾ ਸਰਵੰ ਗੰਤਾ ਸਰਵੰ ਖਿਆਤਾ ਸਰਵੰ ਗਿਆਤਾ ਸਰਵੰ ਹਰਤਾ ਸਰਵੰ ਕਰਤਾ ਸਰਵੰ ਤ੍ਰਿਪ੍ਰਾਣੰ ਸਰਵੰ ਤ੍ਰਾਣੰ ਸਰਵੰ ਕਰਮੰ ਸਰਵੰ ਧਰਮੰ ਸਰਵੰ ਯੁਕਤਾ ਸਰਵੰ ਮੁਕਤਾ ਰਸਾਵਲ ਛੰਦ ਤ੍ਵੈ ਪ੍ਰਸਾਦ ਨਮੋ ਨਰਕ ਨਾਸੇ ਸਦੈਵੰ ਪ੍ਰਕਾਸੇ ਅਨੰਗੰ ਵਿਸਰੂਪੇ ਅਭੰਗੰ ਵਿਭੂਤੇ ਪਰਮਾਤਮ ਪਰਮਾਥੇ ਸਦਾ ਸਰਬ ਸਾਥੇ ਅਗਾਧ ਸਰੂਪੇ ਨਿਰਵਾਦ ਵਿਭੂਤੇ ਅਨੰਗੀ ਨਾ ਮਿੱਤਰ ਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨਾ ਪੁੱਤਰ ਨ ਪੁੱਤਰ ਨ ਸਤਰ ਨ ਮਿੱਤਰ ਨ ਤਾਤੇ ਨ ਮਾਤੇ ਨ ਜਾਤੇ ਨ ਪਾਤੇ ਨੂੰ ਸਾਕੰ ਸਰੀਕ ਹੈ ਅਮਿਤੋ ਅਮੀਕ ਹੈ ਸਦੈਵੰ ਪ੍ਰਭਾ ਹੈ ਅਜੈ ਹੈ ਅਜਾ ਹੈ ਭਗਵਤੀ ਛੰਦ ਪ੍ਰਸਾਦ ਕੇ ਜ਼ਾਹਰ ਜ਼ਹੂਰ ਹੈ ਕੇ ਹਾਜ਼ਰ ਹਜ਼ੂਰ ਹੈ ਮੈਂ ਸੁਲ ਸਲਾਮ ਮੈਂ ਸਮਸਤੁਲ ਕਲਾਮ ਕੇ ਸਾਹਿਬ ਦਿਮਾਗ ਕੇ ਹੌਸਲ ਚਰਾਗ ਕੇ ਕਾਮਲ ਕਰੀਮ ਕੇ ਰਾਜ ਕਰੀਮ ਕੇ ਰੋਜ਼ੀ ਦਿਹੰਦ ਕੇ ਰਾਜ ਕਰਹਿੰਦ ਕਰੀਮੁਲ ਕਮਾਲ ਕੇ ਹੁਸਨੁਲ ਜਮਾਲ ਗਨੀਮੁਲ ਕੇ ਰਾਜ ਗਰੀਬੁਲ ਨਿਵਾਜ ਹੈ ਹਰੀਫੁਲ ਚਿਕਨ ਹੈ ਰਾਸੁਲ ਚਿਕਨ ਹੈ ਕਲੰਕਨ ਪ੍ਰਣਾਸ ਹੈ ਸਮਸਤੁਲ ਨਿਵਾਸ ਹੈ ਅਗੰਦੁਲ ਗਨੀਮ ਹੈ ਰਜ਼ਾ ਕਰੀਮ ਹੈ ਸਮਸਤੁਲ ਜ਼ੁਬਾਂ ਹੈ ਕੇ ਸਾਹਿਬ ਕਰਾਂ ਹੈ ਕੇ ਨਰਕੁਲ ਪ੍ਰਣਾਸ ਹੈ ਬਿਸ਼ਨੁਲ ਨਿਵਾਸ ਹੈ ਕੇ ਸਰਬੁਲ ਗਵਨ ਹੈ ਬਿਸੁਲ ਪ੍ਰਵਨ ਹੈ ਤਮਾਮੁਲ ਤਮੀਜ਼ ਹੈ ਸਮਸਤੁਲ ਅਜ਼ੀਜ਼ ਹੈ ਪਰੰ ਪਰਮ ਈਸ ਹੈ ਸਮਸਤੁਲ ਅਦੀਸ ਹੈ ਦੇਸੁਲ ਅਲੇਖ ਹੈ ਮੇਸੁਲ ਅਭੇਖ ਹੈ ਜ਼ਮਿਲ ਜਮਾ ਹੈ ਮੀਕੁਲ ਇਮਾਲ ਹੈ ਅਮੀਕੁਲ ਇਮਾ ਹੈ ਕਰੀਮੁਲ ਕਮਾਲ ਹੈ ਕੇ ਜੁਰਤ ਜਮਾਲ ਹੈ ਕੇ ਅਚਲੰਗ ਪ੍ਰਕਾਸ਼ ਹੈ ਕੇ ਅਮਿਤੋ ਸੁਭਾਸ ਹੈ ਕੇ ਅਜਬ ਸਰੂਪ ਹੈ ਕੇ ਅਮਿਤੋ ਵਿਭੂਤ ਹੈ ਕੇ ਅਮਿਤੋ ਪਸਾ ਹੈ ਕੇ ਆਤਮ ਪ੍ਰਭਾ ਹੈ ਕੇ ਅਚਲੰਗ ਅਨੰਗ ਹੈ ਕੇ ਅਮਿਤੋ ਅਭੰਗ ਹੈ ਮਧੁ ਭਾਰ ਛੰਦ ਪ੍ਰਸਾਦ ਮਨਮਨ ਪ੍ਰਣਾਮ ਗੁਣਗਨ ਮੁਦਾਮ ਅਰਬਰ ਗੰਜ ਹਰਨਰ ਪ੍ਰਪੰਜ ਅੰਗਨ ਪ੍ਰਣਾਮ ਮਨਮਲ ਸਲਾਮ ਹਰਨਰ ਖੰਡ ਬਰਨਰ ਮੰਡ ਅਨੁਭਵ ਅਨਾਸ ਮਨਮਨ ਪ੍ਰਕਾਸ਼ ਗੁਣਗਨ ਪ੍ਰਣਾਮ ਜਲ ਸਮੁਦਾਮ ਅਨਛੇ ਜੰਗ ਆਸਨ ਭੰਗ ਉਪਮਾ ਪਾਰ ਗਤ ਮਿਤ ਉਦਾਰ ਜਲ ਥਲ ਮੰਡ ਦੇਸ ਵਿਸ ਅਭੰਡ ਜਲ ਥਲ ਮਹੰਤ ਦੇਸ ਵਿਸ ਬੇਅੰਤ ਅਨੁਭਵ ਅਨਾਸ ਧ੍ਰਿਤ ਧਰਤੁ ਰਾਸ ਆ ਜਾਨ ਬਾਹੋ ਏਕੇ ਸਦਾ ਹੋ ਓਂਕਾਰ ਆਦਿ ਕਥਨੀ ਨਾਦ ਖਲਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨਾਮ ਛਿਚ ਗਾਤ ਜਿਨਾ ਬਾਤ ਝੰਜ ਗਾਤ ਰਣਜ ਬਾਤ ਭੰਡਾਰ ਠਟਿਆ ਪਾਰ ਡੀਟ ਧਰਮਤ ਢੀਠ ਕਰਮ ਆਣ ਬ੍ਰਣ ਅਨੰਤ ਦਾਤਾ ਮਹੰਥਰ ਬੋਲ ਬਨਾ ਛੰਦ ਪ੍ਰਸਾਦ ਕਰੁਣਾ ਲਹਿਰ ਕਲ ਹੈ ਖਲਖੰਡਣ ਹੈ ਮਹਿ ਮੰਡਣ ਹੈ ਜਗਦੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਣ ਹੈ ਸਰਬ ਉਭਾਰਣ ਹੈ ਧ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨਮਾਨ ਹੈ ਜਗਜਾਨ ਹੈ ਸਰਵੰਪਰ ਹੈ ਸਰਵੰਕਰ ਹੈ ਸਰਵਾਸ ਹੈ ਸਰਵਨਾਸ ਹੈ ਕਰੁਣਾ ਕਰ ਹੈ ਵਿਸ਼ਵੰਬਰ ਹੈ ਸਰਵੇਸ਼ਵਰ ਹੈ ਜਗਦੇਸ਼ਵਰ ਹੈ ਬ੍ਰਹਮੰਡਸ ਹੈ ਖਲਖੰਡਸ ਹੈ ਪਰਤੇ ਪਰ ਹੈ ਕਰੁਣਾ ਕਰ ਹੈ ਅਜੱਪਾ ਜਪ ਹੈ ਅਥੱਪਾ ਥੱਪ ਹੈ ਆ ਕ੍ਰਿਤਾ ਕ੍ਰਿਤਿਆ ਅੰਮ੍ਰਿਤਾ ਅੰਮ੍ਰਿਤਿਆ ਅੰਮ੍ਰਿਤਾ ਅੰਮ੍ਰਿਤ ਹੈ ਕਰੁਣਾ ਕ੍ਰਿਤਿਆ ਆਕ੍ਰਿਤਾ ਕ੍ਰਿਤਿਆ ਧਰਨੀ ਕ੍ਰਿਤਿਆ ਤੇਸ਼ਵਰ ਹੈ ਪਰਮੇਸ਼ਵਰ ਹੈ ਆ ਕ੍ਰਿਤਾ ਕ੍ਰਿਤ ਹੈ ਆਮ੍ਰਿਤਾ ਅੰਮ੍ਰਿਤ ਹੈ ਅਜਬਾ ਕ੍ਰਿਤ ਹੈ ਆਮ੍ਰਿਤਾ ਅੰਮ੍ਰਿਤ ਹੈ ਨਰਨਾਇਕ ਹੈ ਖਲਕਾਇਕ ਹੈ ਵਿਸੁੰਬਰ ਹੈ ਕਰੁਣਾਲ ਹੈ ਨਿਰਪਨਾਇਕ ਹੈ ਸਰਪਾਇਕ ਹੈ ਪਵਭੰਜਨ ਹੈ ਅਰਗੰਜਨ ਹੈ ਰਿਵਤਾਪਨ ਹੈ ਜਪਜਾਪਨ ਹੈ ਅਕਲੰਕ੍ਰਿਤ ਹੈ ਸਰਬਾ ਕਰਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬਾਤਮ ਆਤਮ ਬਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਿਆਤ ਛੰਦ
ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਨਮੋ ਰਾਜ ਰਾਜੇ, ਨਮੋ ਇੰਦਰ ਇੰਦਰੇ, ਨਮੋ ਅੰਧਕਾਰੇ, ਨਮੋ ਤੇਜ ਤੇਜੇ, ਨਮੋ ਬ੍ਰਿੰਦ ਬ੍ਰਿੰਦੇ, ਨਮੋ ਬੀਜ ਬੀਜੇ, ਨਮੋ ਰਾਸਨ ਤਾਮਸਨ ਸ਼ਾਂਤ ਰੂਪੇ, ਨਮੋ ਪਰਮ ਤਤੰਗ ਤਤੰਗ ਸਰੂਪੇ, ਨਮੋ ਯੋਗ ਯੋਗੇ, ਨਮੋ ਗਿਆਨ ਗਿਆਨ, ਨਮੋ ਮੰਤਰ ਮੰਤਰੀ, ਨਮੋ ਧਿਆਨ ਧਿਆਨੀ, ਨਮੋ ਜੁਦ ਜੁਦੇ, ਨਮੋ ਗਿਆਨ ਗਿਆਨੀ, ਨਮੋ ਭੋਜ ਭੋਜੇ, ਨਮੋ ਪਾਨ ਪਾਨੀ, ਨਮੋ ਕਲਹਿ ਕਰਤਾ, ਨਮੋ ਸ਼ਾਂਤ ਰੂਪੇ, ਨਮੋ ਇੰਦ੍ਰ ਇੰਦਰੇ, ਅਨਾਦਿ ਵਿਭੂਤੇ ਕਲੰਕਾਰ ਰੂਪੇ, ਅਲੰਕਾਰ ਅਲੰਕੇ, ਨਮੋ ਆਸ ਆਸੇ, ਨਮੋ ਬਾਂਕ ਬੰਕੇ, ਅਭੰਗੀ ਸੂਪੇ ਅਨੰਗੀ ਨਾਮੇ, ਤ੍ਰਿਭੰਗੀ ਤ੍ਰਿਕਾਲੇ ਨੰਗੀ ਅਕਾਮੇ, ਏਕ ਅਛਰੀ ਛੰਦ ਅਜੈ ਅਲੈ ਅਭੈ ਅਭੈ ਅਭੂ ਅਜੂ ਅਨਾਸ ਕਾਸ ਅਗੰਜ ਅਪੰਜ ਅਲਖ ਪਖ ਅਕਾਲ ਦਿਆਲ ਅਲੇਖ ਭੇਖ ਨਾਮ ਅਕਾਮ ਗਾਹ ਢਾਹ ਨਾਥ ਪਰਮਾਥਿ ਅਜੋਨੀ ਮੋਨੀ ਨਦਾਗਿਨ ਰੰਗਿਨ ਰੂਪੇ ਨਰੇਖੇ ਅਕਰਮ ਅਪਰਮ ਅਗੰਜੇ ਅਲੇਖੇ ਭੁਜੰਗ ਪ੍ਰਿਆਤ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਦੁਲ ਅਨਾਮੇ ਸਮਸਤੁਲ ਨਿਵਾਸੀ ਨਿਰਕਾਮ ਵਿਭੂਤੇ ਸਮਸਤੁਲ ਸਰੂਪੇ ਕੁਕਰਮ ਪ੍ਰਣਾਸੀ ਸੁਧਰਮ ਵਿਭੂਤੇ।

ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੈ ਪ੍ਰਸਾਦ ਸਵਈਏ ਸਰਾਵਗ ਸੋਧ ਸਮੋ ਸਿਧਾਨ ਕੇ ਦੇਖ ਪਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੋਧ ਸੁਧਾਰਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹਿਓ ਮਤ ਕੋ ਨਾ ਦੇਖਿਤ ਪ੍ਰਾਨ ਪਤੀ ਕੇ ਸ਼੍ਰੀ ਭਗਵਾਨ ਕੀ ਭਾਇ ਕਿਰਪਾ ਹੂ ਤੇ ਏਕ ਰੱਤੀ ਬਿਨ ਏਕ ਰੱਤੀ ਕੇ ਮਾਤੇ ਮਤੰਗ ਜਰੀ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੁਦਤ ਪਾਉਣ ਕੇ ਗੌਨ ਕੋ ਜਾਤ ਨਿਵਾਰੇ ਭਾਰੀ ਪੁਜਨ ਕੇ ਭੂਪ ਭਲੀ ਵਿਧ ਨਿਆਵ ਸੀਸ ਨਾ ਜਾਤ ਵਿਚਾਰੇ ਏਤੇ ਭਏ ਤੋ ਕਹਾਂ ਭਏ ਭੂਪਤ ਅੰਤ ਕੋ ਨਾਂਗੇ ਪਾਏ ਪਧਾਰੇ ਜੀਤ ਫਿਰੇ ਸਭ ਦੇਸ ਦਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਡਤ ਗੂੜ ਗਜਾਨ ਕੇ ਸੁੰਦਰ ਹਿੰਸਤੀ ਹੈ ਰਾਜਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੇ ਤੀਰਥ ਨਾਨ ਦਿਆ ਦੰਦਾਨ ਸੁਸੰਜਮ ਨੇਮ ਅਨੇਕ ਵਿਸੇਖੈ ਬੇਦ ਪੁਰਾਨ ਕਤੇਵ ਪੁਰਾਨ ਜਮੀਨ ਜਵਾਨ ਸਭਾਨ ਕੇ ਪੇਖੈ ਪੌਣ ਅਹਾਰ ਜਤੀ ਜਤਾਰ ਸਭੈ ਸੁ ਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ ਸੋਧ ਸਿਪਾ ਦੁਰੰਤ ਦੁਬਾਸੁ ਸਾਜ ਸਨਾ ਦੁਰਜਾਨ ਦਲੇਂਗੇ ਭਾਰੀ ਗੁਮਾਨ ਪਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੇਂਗੇ ਤੋਰ ਅਰੀਰ ਮਰੂਰ ਮਵਾਸਨ ਮਾਤੇ ਮਤੰਗਨ ਮਾਨ ਮਲੇਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੇਂਗੇ ਵੀਰ ਅਪਾਰ ਵੱਡੇ ਬਿਰਿਆਰ ਆ ਵਿਚਾਰੇ ਸਾਰ ਕੀ ਧਾਰ ਪਛਿਆ ਤੋਰ ਦੇਸ ਮਲੰਦ ਮਵਾਸਨ ਮਾਤਿਕ ਜਾਨ ਕੇ ਮਾਨ ਮਲਿਆ ਗਾੜੀ ਗੜਾਣ ਕੇ ਤੋੜਨਾ ਸੁਬਾਤ ਨਹੀਂ ਚੱਕ ਚਾਰ ਲਵਿਆ ਸਾਹਿਬ ਸ੍ਰੀ ਸਭ ਕੋ ਸਿਰਨਾਇਕ ਜਾਚਕ ਅਨੇਕ ਸੁ ਏਕ ਦਵਿਆ ਦਾਨਵ ਦੇਵ ਨੰਦਨ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪਤ ਪੈਂਗੇ ਪੁਨ ਪ੍ਰਤਾਪਨ ਬਾਠ ਜੈਤ ਤੁਨ ਪਾਪਨ ਕੈ ਬਹੁ ਪੁੰਜ ਕਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭੈ ਅਵਲੋ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾਧ ਪਜਾਉ ਤਰਲੋ ਕੋ ਰਾਜ ਕਰੇਂਗੇ ਕੋਟ ਸਨਾਨ ਗਜਾਤ ਗਦਾਨ ਅਨੇਕ ਸੁਅੰਬਰ ਸਾਜ ਬਰੇਂਗੇ ਬ੍ਰਹਮ ਮਹੀ ਸਰਬ ਸੰਸਚੀਪਤ ਅੰਤ ਫਸੇ ਜਮ ਫਾਸ ਪਰੇਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪੱਗ ਤੇ ਨਰ ਫੇਰਨਾ ਦੇਹ ਧਰੇਂਗੇ ਕਹਾਂ ਭਇਓ ਜੋ ਦੋ ਲੋਚਨ ਮੂੰਦ ਕਹਿ ਬੈਠ ਵਿਵਕ ਧਿਆਨ ਲਗਾਇਓ ਨਾ ਹੱਥ ਫਿਰਿਓ ਲੀਏ ਸਾਸ ਸਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ ਬਾਸ ਕੀਓ ਵਿਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਚ ਕਹੋ ਸੁਨ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਿਖਿਓ ਹਰ ਵਾਚੀ ਦਸਾਂ ਮੈਂ ਕਾਹੂ ਪਛਾ ਕੋ ਸੀਸ ਨਿਵਾਇਓ।

ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ, ਜਿਤ ਕਰ ਧਾਰੀਆ ਪੰਚ ਦੂਤ ਦਵਸ ਕੀਤੇ ਕਾਲ ਪੰਥ ਕੁਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ, ਤੈ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ।

ਮਾਰੀਆ ਕਹਿ ਨਾਨਕ ਮਿਲਵੈ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਰਿ ਵਿਕਟੇ ਗਿਆਨ ਅੰਜਨ ਸਾਰਿਆ ਅੰਦਰੋ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੇ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣੀ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇ ਜਿਸਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੁਲੈ ਫਿਰੈ ਤੈ ਜਿਸਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਭਾਵੇ ਕਹੇ ਨਾਨਕ ਜਿਸਦੇ ਪਿਆਰੇ ਸੋਈ ਜਨ ਪਾਵੇ ਆਵ ਸੰਤ ਪਿਆਰ ਹੋ ਕਥ ਕੀ ਕਰੇ ਕਹਾਣੀ ਕਰੇ ਕਹਾਣੀ ਆ ਕਥ ਕੇਰੀ ਕਿਤ ਦੁਆਰੇ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੈ ਪਾਈਐ ਹੁਕਮ ਮੰਨੋ ਗੁਰੂ ਕੇ ਰਾਗਾਓ ਸੱਚੀ ਬਾਣੀ ਕਹੈ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ।

ਸੰਗਮ ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ। ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ। ਜੀ ਜੰਤ ਸਭ ਤੁਧ ਪਾਈ ਕਵੇਕ ਪਰਸਨ ਆਇਆ। ਲਾਭ ਲੋਭ ਓਂਕਾਰ ਚੂਕਾ ਸਤਿਗੁਰੂ ਭਲਾ ਪਾਇਆ। ਕਹੇ ਨਾਨਕ ਜਿਸਨੂੰ ਆਦਿ ਪੁੱਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ।

ਗੁਣ ਤੇਰੇ। ਜਿਵ ਤੂੰ ਚਲਾਏ ਹਿਤ ਵੈ ਚੱਲੈ, ਜਿਨ੍ਹਾਂ ਮਾਰਗ ਪਾਵੈ ਕਰ ਕਿਰਪਾ, ਜਿਨ ਨਾਮ ਲਾਏ ਸੇ ਹਰ ਸਦਾ ਧਿਆਵੈ, ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੈ ਸੁਖ ਪਾਵਹਿ। ਕਹੇ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤਵੈ ਚਲਾਵਹਿ। ਇਹੋ ਸੁਹਿਲਾ ਸਭ ਸੁਹਾਵਾ, ਸਭਦੋ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ। ਇਹੋ ਤਿਨਕੈ ਮਨ ਵਸਿਆ, ਜਿਨ ਧੁਰੋਂ ਲਿਖਿਆ ਆਇਆ, ਇੱਕ ਫਿਰੈ ਕਨੀ ਰਹਿ ਕਰਹਿ ਗੱਲਾਂ, ਗੱਲੀ ਕਿਨੈ ਨਾ ਪਾਇਆ। ਕਹੈ ਨਾਨਕ ਸਭ ਸੋਹਿਲਾ ਸਤਿਗੁਰੂ ਸੁਣਾਇਆ, ਪਵਿੱਤ ਹੋਏ ਸੇ ਜਨਾ ਜਿਨੀ ਹਰਤਿਆਇਆ, ਹਰਤਿਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਭਾਈਆ। ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜੈ, ਬਿਨ ਸਹਿਜੇ ਸਹਿਸਾ ਨਾ ਜਾਏ, ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ, ਕਰਮ ਕਮਾਏ ਸਹਿਸੇ ਜਿਉਂ ਮਲੀਨ ਹੈ ਕਿ ਸੰਜਮ ਧੋਤਾ ਜਾਏ। ਮਨ ਧੋਵ ਹੋ ਸ਼ਬਦ ਲਾਗੋ, ਹਰ ਸਿਉ ਰਹੋ ਚਿਤ ਲਾਏ, ਕਹੇ ਨਾਨ ਗੁਰਪ੍ਰਸਾਦੀ ਸਹਿਜ ਉਪਜੇ, ਇਹ ਸਹਿਸਾ ਉਪਜਾਏ, ਜਿਉਂ ਮੈਲੇ ਬਾਰੂ ਨਿਰਮਲ, ਬਾਰੂ ਨਿਰਮਲ ਜਿਉ ਤਾਂ ਮੈਲੇ ਤਿਨੀ ਜਨਮ ਜੋਇ ਹਾਰਿਆ। ਇਹ ਤਸੁਨਾ ਵੱਡਾ ਰੋਗ ਲੱਗਾ, ਮਰਨ ਮਨਹੋਂ ਵਿਸਾਰਿਆ, ਵਿਸਮੈ ਨਾਮ ਤੁਮ ਸੋ ਸੁਣਹਿ ਨਾਹੀ ਪ੍ਰਹਿ ਜਿਉਂ ਬੇਤਾਲਿਆ। ਕਹਿ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿਨੀ ਜਨਮ ਜੋਇ ਹਾਰਿਆ, ਜਿਉਂ ਨਿਰਮਲ ਬਾਰੂ ਨਿਰਮਲ, ਬਾਰੂ ਤਾਂ ਨਿਰਮਲ, ਜਿਉਂ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ। ਕੂੜ ਕੀ ਸੋਏ ਪਹੁੰਚੇ ਨਾਹੀ, ਮਨਸਾ ਸੱਚ ਸਮਾਣੀ, ਜਨਮ ਰਤਨ ਜਿਨੀ ਖੱਟਿਆ ਭਲੇ ਸੇ ਵਣਜਾਰੇ। ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਹੈ ਗੁਰਨਾਲੀ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਉ ਰਹਿ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਇ ਅੰਤਰਾਤਮੈ ਸੰਭਾਲੇ, ਆਪ ਛੱਡ ਸਦਾ ਰਹਿ ਪਰਣੇ ਗੁਰ ਬਿਨ ਵਰਨਾ ਜਾਣੇ ਕੋਈ, ਕਹੈ ਨਾਨਕ ਸੁਣੋ ਸੰਤੋਸ਼ ਹੋ ਸਿੱਖ ਸਨਮੁਖ ਹੋਏ। ਜੇ ਕੋ ਗੁਰੂ ਤੇ ਵੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ, ਭਾਵ ਮੁਖ ਨਾ ਹੋਰ ਥੈ ਕੋਈ ਪੁੱਛੋ ਵਿਵੇਕੀਆ ਜਾਏ। ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰ ਸ਼ਬਦ ਸੁਣਾਏ। ਕਹੇ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ, ਆਵੋ ਸਿੱਖ ਸਤਿਗੁਰ ਕੇ ਪਿਆਰ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ, ਆਸਰ ਬਾਣੀ ਜਿਨ ਕੋ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਹੋ ਸਾਰੰਗ ਬਾਣੀ, ਕਹੈ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਕਹਿ ਦੇ ਕੱਚੇ ਸੁਣਦੇ ਕੱਚੇ ਕੱਚੇ।

ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਉ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਉ, ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਉ, ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਉ, ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ ਕਹੇ ਨਾਨਕ, ਸ਼ਬਦ ਰਤਨ ਹੈ ਹੀਰਾ ਜਿਤ ਜੜਾਉ।

ਆਪੇ ਹੁਕਮ ਬੁਝਾਏ। ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣ, ਤੱਤੈ ਸਾਰ ਨਾ ਜਾਣੀ ਗੁਰੂ ਬਾਜੋ, ਤੱਤੈ ਸਾਰ ਨਾ ਜਾਣੀ ਤਹੀਂ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ। ਗੁਰ ਕਿਰਪਾ ਤੇ ਸੇਜਨ ਜਾਗੇ, ਜਿਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਕਹਿ ਨਾਨਕ ਸੋ ਤਤ ਪਾਏ, ਜਿਸਨੋ ਅੰਧਨ ਹਰ ਲਿਵ ਲਾਗੇ, ਜਾਗਤ ਰਹਿ ਵਿਹਾਣੀ।

ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ। ਜਿਸ ਦਾ ਜਿਉ ਤਿਸ ਮਿਲ ਰਹੇ ਹਰ ਵਸੈ ਮਨ ਆਏ, ਹਰ ਆਪ ਅਮੁਲਕ ਹੈ ਭਾਗਤ ਨਾ ਕੀ ਨਾਨਕਾ ਜਿਨ ਹਰ ਪੱਲੇ ਪਾਏ।

ਕਿਹੋ ਲਾਹਾ ਖਟਿਹੋ ਦਿਹਾੜੀ। ਇਹੋ ਧਨ ਕਿਨਾ ਮਿਲਿਆ ਜਿਨ ਹਰਿ ਆਪੇ ਭਾਣਾ, ਕਹਿ ਨਾਨਕ ਹਰਿ ਰਾਸ ਮੇਰੀ ਮਨ ਹੋਆ ਬਣਜਾਰਾ। ਏ ਰਸਨਾ ਤੂੰ ਅਨਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ।

ਰੂਪਨਦਰੀ ਆਇਆ ਗੁਰੂ ਪ੍ਰਸਾਦੀ ਬੁਝਿਆ ਜਾਂ ਵੇਖਾਂ ਹਰਿ ਕੇ ਹਰ ਬਿਨ ਵਰਨਾ ਕੋਈ ਕਹੇ ਨਾਨਕ ਇਹ ਨੇਤਰ ਅੰਧ ਸਹਿ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਏ ਸ਼ਰਵਣ ਹੋ ਮੇਰੇ ਹੋ ਸਾਚੈ ਸੁਣੈ ਨੋ ਪਠਾਏ ਸਾਚੈ ਸੁਣੈ ਨੋ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚੈ ਸੁਣੈ ਨੋ ਪਠਾਏ ਹਰਿ ਜੀਉ ਗੁਫਾਂਦਰ ਰੱਖ ਕੈ ਵਾਜਾ ਪਾਉਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵ

ਵਜਾਇਆ। ਇਹੋ ਸਾਚਾ ਸੁਹਿਲਾ ਸਾਚੈ ਘਰ ਗਾਵੋ, ਗਾਵੋ ਤਾਂ ਸੁਹਿਲਾ ਘਰ ਸਾਚੈ, ਜਿੱਥੇ ਸਦਾ ਸੱਚ ਧਿਆਵ ਹੈ। ਸੱਚੋ ਧਿਆਵੇ ਜਾਤ ਦੁਭਾਵੇ, ਗੁਰਮੁਖ ਜਿਨਾ ਬੁਝਾਵ ਹੈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ

ਸਦ ਸਚ ਹੈ ਪੀ ਸਚ ਨਾਨਕ ਹੋਸੀ ਇੱਕ ਓਅੰਕਾਰ ਸਤਨਾਮ ਕਰਤਾ।

ਆਦਿ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ।

Vai, tudo.

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ। ਸ਼ੁਕਰਾਨਾ ਹੈ ਆਪ ਜੀ ਦਾ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕੀਤੀ। ਮਹਾਰਾਜ ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਔਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ, ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ ਮਹਾਰਾਜ। ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਬਖਸ਼ ਸਦਕਾ ਜੇਠ ਦਾ ਮਹੀਨਾ ਸੁੱਖ ਸੁੱਖਾਂ ਨਾਲ ਬਤੀਤ ਹੋਇਆ ਹੈ। ਅੱਜ ਹਾੜ੍ਹ ਦੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ, ਜੋ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਹਾੜ੍ਹ ਦੇ ਮਹੀਨੇ ਦਾ ਉਪਦੇਸ਼ ਹੁਕਮਨਾਮਾ ਬਖਸ਼ਿਸ਼ ਕਰ ਰਹੇ ਹਨ। ਆਓ ਆਏ ਹੁਕਮਨਾਮੇ ਦੀ ਕਥਾ ਵਿਚਾਰ ਦੇ ਨਾਲ ਜੁੜੀਏ। ਪਾਤਸ਼ਾਹ ਫੁਰਮਾਨ ਕਰਦੇ ਹਨ, ਆਸਾੜ ਤਪੰਦਾ ਤਿਸ ਲੱਗੈ

ਹੜ੍ਹ ਦਾ ਮਹੀਨਾ, ਮੌਸਮ ਤਬਦੀਲ ਹੁੰਦਾ ਹੈ, ਗਰਮੀ ਦਾ ਸ਼ੁਰੂ ਹੋ ਜਾਂਦਾ ਹੈ। ਗਰਮੀ ਦੀ ਤਪਸ਼ ਇੰਨੀ ਜ਼ਿਆਦਾ ਹੁੰਦੀ ਹੈ ਕਿ ਸਾਰੀ ਕੁਦਰਤ ਕਾਇਨਾਤ ਗਰਮੀ ਦੇ ਨਾਲ, ਸਾਰੀ ਕੁਦਰਤ ਕਾਇਨਾਤ ਸੁੱਕ ਜਾਂਦੀ ਹੈ। ਅਤੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਇਹ ਜਿਹੜੀ ਹਾੜ ਦੇ ਮਹੀਨੇ ਦੇ ਵਿੱਚ ਇੱਕ ਤਾਂ ਬਾਹਰ ਦੀ ਤਪਸ਼ ਹੈ, ਇੱਕ ਮਨ ਨੂੰ ਵਿਕਾਰਾਂ ਦੀ ਤਪਸ਼ ਹੈ। ਪਾਤਸ਼ਾਹ ਕਹਿੰਦੇ ਨੇ, ਆਸਾੜ ਤਪੰਦਾ ਤਿਸ ਲੱਗੈ ਹਰ ਨਾਹੋ ਨਾ ਜਿੰਨਾ ਪਾਸ। ਇਹ ਹਾੜ ਦਾ ਮਹੀਨਾ ਉਹਨਾਂ ਲਈ, ਉਹਨਾਂ ਹਿਰਦਿਆਂ ਲਈ, ਉਹ ਹਿਰਦੇ ਤਪਣਗੇ, ਜਿਵੇਂ ਗਰਮੀ ਦੇ ਨਾਲ ਮੌਸਮ ਤਪਦਾ, ਉਹ ਹਿਰਦੇ ਤਪਣਗੇ ਜਿਨ੍ਹਾਂ ਦੇ ਕੋਲ ਪਰਮਾਤਮਾ ਦਾ ਨਾਮ ਨਹੀਂ ਹੈ। ਪਾਤਸ਼ਾਹ ਕੀ ਸਮਝਾ ਰਹੇ ਨੇ ਕਿ ਹੇ ਇਨਸਾਨ, ਜੇਕਰ ਚਾਹੁੰਦਾ ਹੈ ਤੇਰਾ ਮਨ, ਇਹ ਹਿਰਦਾ ਠੰਡਾ ਰਹੇ, ਆਨੰਦਮਈ ਰਹੇ, ਫਿਰ ਕੀ ਕਰਿਆ ਕਰ। ਜੀਉ ਤਪਤ ਹੈ ਵਾਰੋ ਵਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਬਿਲ। ਹਾੜ੍ਹ ਦਾ ਮਹੀਨਾ ਤੇਰੇ ਲਈ ਤਪੇਗਾ ਨਹੀਂ, ਪਰ ਕਦੋਂ? ਜਦੋਂ ਹਾੜ੍ਹ ਦੇ ਮਹੀਨੇ ਦੇ ਵਿੱਚ ਪਰਮਾਤਮਾ ਦਾ ਨਾਮ ਜਪੇਗਾ। ਜੇਕਰ ਨਾਮ ਨਹੀਂ ਜਪਿਆ, ਬਾਣੀ ਨਹੀਂ ਪੜ੍ਹੀ, ਉਸ ਮਾਲਕ ਦੀ ਯਾਦ ਦੇ ਵਿੱਚ ਨਹੀਂ ਜੁੜ ਕੇ ਬੈਠਾ, ਫਿਰ ਜਿਵੇਂ ਬਾਹਰ ਮੌਸਮ ਤਪ ਰਿਹਾ ਏ, ਇਵੇਂ ਤੇਰਾ ਹਿਰਦਾ ਵੀ ਤਪੇਗਾ। ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧੀ ਆਸ। ਉਸ ਪਰਮਾਤਮਾ ਨੂੰ ਛੱਡ ਕੇ ਦੁਨੀਆਂ ਦੇ ਲੋਕਾਂ 'ਤੇ ਕਿਹੜੀਆਂ ਆਸਾਂ ਲਾ ਕੇ ਬੈਠਾ ਹੈ। ਮਾਨੁਖ ਕੀ ਟੇਕ ਬਿਰਥੀ ਸਭ, ਦੇਵਨ ਕਹੋ ਏਕੈ ਭਗਵਾਨ, ਦੁਨੀਆਂ 'ਤੇ ਆਸ ਨਾ ਲਾ। ਪਰਮਾਤਮਾ ਨੂੰ ਭੁੱਲ ਗਿਆ ਏ, ਦੁਨੀਆਂ ਸੰਸਾਰ ਦੇ ਜੀਵ ਹਨ, ਤੇਰੀ ਕਈ ਤੇ ਲੋੜ ਪੂਰੀ ਕਰ ਦਿੱਤੀ, ਤੈਨੂੰ ਮਿਹਣਾ ਮਾਰ ਸਕਦੇ ਹਨ, ਮੈਂ ਤੈਨੂੰ ਆਹ ਕੀਤਾ ਸੀ, ਪਰ ਪਰਮਾਤਮਾ ਦਇਆਵਾਨ ਹੈ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛਤਾ। ਉਹ ਦੇ ਕੇ ਪਛਤਾਉਂਦਾ ਨਹੀਂ। ਪਾਤਸ਼ਾਹ ਕਹਿੰਦੇ ਨੇ, ਦੁਨੀਆਂ 'ਤੇ ਆਸ ਨਾ ਰੱਖ, ਹਿਰਦੇ ਵਿੱਚੋਂ ਪਰਮਾਤਮਾ ਵਿਸਰ ਗਿਆ, ਦੁਨੀਆਂ ਦੀ ਆਸ ਰੱਖ ਕੇ ਤੁਰਿਆ ਹੋਇਆ ਹੈ, ਪਰਮਾਤਮਾ ਦੀ ਆਸ ਰੱਖ। ਦੁਈਏ ਪਾਏ ਵਿਗੁਚੀਐ, ਗਲ ਪਈ ਸੋ ਜਮ ਕੀ ਫਾਸ। ਪਰਮਾਤਮਾ ਤੋਂ ਬਗੈਰ, ਉਸ ਮਾਲਕ ਦਾ ਆਸਰਾ ਨਹੀਂ ਤੱਕਦਾ, ਫਿਰ ਹੋਏਗਾ ਕੀ? ਆਸਰਾ ਤੱਕਣ ਤੋਂ ਭਾਵ ਕਿ ਤੇਰੀ ਸੁਰਤ ਨਿਰੰਕਾਰ ਨਾਲ ਜੁੜ ਜਾਵੇ, ਦੁਨੀਆਂ ਨਾਲ ਨਾ ਜੁੜੇ। ਜੇਕਰ ਦੁਨੀਆਂ ਨਾਲ ਜੁੜ ਗਏ, ਗਲ ਪਈ ਸੋ ਜਮ ਕੀ ਫਾਸ, ਤੇਰੇ ਜਮਾਂ, ਤੇਰੇ ਗਲ ਦੇ ਵਿੱਚ ਜਮਾਂ ਨੇ ਆ ਕੇ ਫਾਹੀ ਪਾ ਲੈਣੀ ਹੈ।

ਇਹ ਪਰਮਾਤਮਾ ਦੇ ਘਰ ਦਾ ਨਿਯਮ ਹੈ, ਜਿਹਾ ਬੀਜੇਗਾ ਉਹੋ ਜਿਹਾ ਵੱਢਣਾ ਪੈਣਾ। ਜੋ ਤੇਰੇ ਕਰਮਾਂ ਵਿੱਚ ਲਿਖਿਆ ਹੋਇਆ ਹੈ, ਜਿਹੜਾ ਜੀਵ ਕਰਮ ਜਿਹੜਾ ਕਰਦਾ ਉਹਦੇ ਮੱਥੇ 'ਤੇ ਲਿਖਿਆ ਜਾਂਦਾ, ਉਸ ਹਿਸਾਬ ਦੇ ਨਾਲ ਜਿਹਾ ਬੀਜੈ ਸੋ ਲਾਉਣਾ ਹੈ, ਮੱਥੇ ਜੋ ਲਿਖਿਆ। ਕਰਮ ਚੰਗੇ ਕਰੇਗਾ ਉਹ ਵੀ ਲਿਖੇ ਜਾਣਗੇ, ਮਾੜੇ ਕਰੇਗਾ ਉਹ ਵੀ ਲਿਖੇ ਜਾਣਗੇ। ਰੈਣ ਬਿਹਾਣੀ ਪਛਤਾਣੀ, ਉੱਠ ਚੱਲੀ ਗਈ ਨਿਰਾਸ। ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਫਰਮਾਨ ਕਰਦੇ ਹਨ ਕਿ ਜਿਹੜਾ ਹਿਰਦਾ ਪਰਮਾਤਮਾ ਨੂੰ ਵਿਸਾਰ ਦਿੰਦਾ ਹੈ, ਉਹਨੂੰ ਫਿਰ ਸੰਸਾਰ ਦੇ ਵਿੱਚ ਆ ਕੇ ਪਛਤਾਉਣਾ ਪੈਂਦਾ ਹੈ। ਅਤੇ ਇਸ ਸੰਸਾਰ ਤੋਂ ਨਿਰਾਸ਼ ਹੀ, ਇੱਕ ਦਿਨ ਐਸਾ ਸਮਾਂ ਆਏਗਾ ਨਿਰਾਸ਼ ਹੀ ਜਾਣਾ ਪਏਗਾ, ਕਿਉਂਕਿ ਹਿਰਦਾ ਪਰਮਾਤਮਾ ਦੇ ਚਰਨਾਂ ਨਾਲ ਨਹੀਂ ਜੁੜੇ। ਜਿਨ ਕੋ ਸਾਧੂ ਭੇਟੀਐ ਸੋ ਦਰ ਗਏ ਹੋਏ ਖਲਾਸ। ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਫਰਮਾਨ ਕਰਦੇ ਹਨ, ਹਾੜ ਦੇ ਮਹੀਨੇ ਵਿੱਚ ਜਿਨ੍ਹਾਂ ਨੂੰ ਸੰਗਤ ਦੀ ਪ੍ਰਾਪਤੀ ਹੋ ਗਈ, ਜਿਨ੍ਹਾਂ ਨੂੰ ਗੁਰੂ ਦੇ ਚਰਨਾਂ ਵਿੱਚ ਬੈਠਣ ਦਾ ਸਮਾਂ ਪ੍ਰਾਪਤ ਹੋ ਗਿਆ, ਸਤਸੰਗ ਦੀ ਪ੍ਰਾਪਤੀ ਹੋ ਗਈ, ਉਸ ਪਰਮਾਤਮਾ ਦੇ ਨਾਮ ਰੂਪੀ ਰੰਗ ਦੇ ਵਿੱਚ ਰੰਗੀਆਂ ਹੋਈਆਂ ਰੂਹਾਂ ਦੀ ਸੰਗਤ ਪ੍ਰਾਪਤ ਹੋ ਗਈ, ਸੋ ਦਰ ਗਏ ਹੋਏ ਖਲਾਸ। ਉਸ ਪਰਮਾਤਮਾ ਦੀ ਸੱਚੀ ਦਰਗਾਹ ਦੇ ਵਿੱਚ ਉਹਨਾਂ ਦੀ ਮੁਕਤੀ ਹੋ ਜਾਏਗੀ, ਖਲਾਸੀ ਹੋ ਜਾਏਗੀ। ਉਹਨਾਂ ਨੂੰ ਫਿਰ ਮੁੜ ਕੇ ਫਿਰ 84 ਲੱਖ ਜੂਨਾਂ ਦੇ ਵਿੱਚ ਪੈਣਾ ਨਹੀਂ ਪਏਗਾ। ਇਹ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਕਹਿ ਰਹੇ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਅਤੇ ਹਾੜ੍ਹ ਦੇ ਮਹੀਨੇ ਵਿੱਚ ਉਸ ਮਾਲਕ ਦਿਆਂ ਚਰਨਾਂ ਵਿੱਚ ਇੱਕ ਅਰਦਾਸ ਕਰਨੀ ਹੈ ਕਿ ਸੱਚੇ ਪਾਤਸ਼ਾਹ ਕਿਹੜੀ ਕਿਰਪਾ ਕਰ ਦਿਓ ਮਹਾਰਾਜ, ਬਖਸ਼ਿਸ਼ ਕਰ ਦਿਓ, ਦਰਸ਼ਨਾਂ ਦੀ ਦਾਤ ਬਖਸ਼ਿਸ਼ ਕਰ ਦਿਓ। ਅਤੇ ਮਨ ਦੇ ਵਿੱਚ ਆਪ ਜੀ ਦੇ ਦਰਸ਼ਨਾਂ ਦੀ ਪਿਆਸ ਹੈ, ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ। ਦਰਸ਼ਨਾਂ ਤੋਂ ਕੀ ਭਾਵ ਹੈ? ਦਰਸ਼ਨਾਂ ਤੋਂ ਇਹ ਭਾਵ ਹੈ ਕਿ ਹੇ ਮੇਰੇ ਵਾਹਿਗੁਰੂ, ਹਾੜ੍ਹ ਦੇ ਮਹੀਨੇ ਦੇ ਵਿੱਚ ਭਗਤੀ ਦੀ ਦਾਤ ਬਖਸ਼ਿਸ਼ ਕਰ ਦਿਓ। ਇਹ ਹਿਰਦੇ ਰੂਪੀ ਘਰ ਦੇ ਵਿੱਚ ਆਪ ਜੀ ਬੈਠੇ ਹੋ, ਮੇਰਾ ਹਿਰਦਾ ਤੇਰਿਆਂ ਚਰਨਾਂ ਨਾਲ ਜੁੜ ਜਾਵੇ, ਤੇਰੇ ਦਰਸ਼ਨ ਹੋ ਜਾਵੇ।

ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਫਰਮਾਨ ਕਰਦੇ ਹਨ, ਹੇ ਮੇਰੇ ਵਾਹਿਗੁਰੂ, ਮੇਰਾ ਤੇਰੇ ਤੋਂ ਬਗੈਰ ਹੋਰ ਕੋਈ ਸਹਾਰਾ ਨਹੀਂ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈਂ ਤਾਂ ਪੋ ਕਿਹਾ ਕਾੜਾ। ਆਸਾੜ ਸੋਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ। ਇਹ ਹਾੜ ਦਾ ਮਹੀਨਾ ਉਹਨਾਂ ਲਈ ਸੁਹਾਵਨਾ ਹੋਏਗਾ। ਕਿਹਨਾਂ ਲਈ? ਜਿਨ੍ਹਾਂ ਦੇ ਮਨ ਦੇ ਵਿੱਚ ਬਾਣੀ ਦਾ ਵਾਸਾ ਹੋ ਜਾਏਗਾ, ਜਿਨ੍ਹਾਂ ਦਾ ਮਨ ਗੁਰੂ ਦੇ ਚਰਨਾਂ ਨਾਲ ਜੁੜ ਜਾਏਗਾ। ਕਿਉਂਕਿ ਗੁਰੂ ਪਿਆਰੀ ਸਾਧ ਸੰਗਤ, ਇਹ ਮਨੁੱਖਾ ਜਨਮ ਪਰਮਾਤਮਾ ਨੇ ਬਖਸ਼ਿਸ਼ ਕੀਤਾ ਹੈ, ਇਹ ਯਾਤਰਾ ਹੈ ਉਸ ਪਰਮਾਤਮਾ ਨੂੰ ਮਿਲਣ ਦੀ। ਕਿਉਂ? ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ 12 ਮਹਾਬਾਣੀ ਦੇ ਜਾਪ ਦੇ ਵਿੱਚ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਕੀਤੇ ਹੋਏ ਕਰਮਾਂ ਕਰਕੇ ਹੇ ਵਾਹਿਗੁਰੂ ਤੇਰੇ ਤੋਂ ਵਿਛੜ ਗਏ ਰੂਹ, ਅਤੇ ਹੁਣ ਮਾਲਕ ਨੇ ਬਖਸ਼ਿਸ਼ ਕੀਤੀ ਹੈ, ਮਿਲਣਾ ਚਾਹੁੰਦਾ ਹੈ। ਚੇਤ ਗੋਬਿੰਦ ਅਰਾਧੀਏ ਤੋਂ ਸਫ਼ਰ ਇਹ ਸ਼ੁਰੂ ਹੁੰਦਾ ਹੈ ਅਤੇ ਸਮਾਪਤ ਕਿੱਥੇ ਜਾ ਕੇ ਹੁੰਦਾ? ਫਲਗੁਣ ਆਨੰਦ ਉਪਾਰ ਜਨਾ। 12 ਮਹੀਨਿਆਂ ਦਾ ਉਪਦੇਸ਼ 12 ਮਹਾਬਾਣੀ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ। ਔਰ ਹਾੜ ਦੇ ਮਹੀਨੇ ਦਾ ਇਹ ਉਪਦੇਸ਼ ਹੈ ਕਿ ਹੇ ਇਨਸਾਨ, ਇਹ ਹਾੜ ਦਾ ਮਹੀਨਾ ਤੇਰੇ ਲਈ ਸੁਹਾਵਨਾ ਹੋਏਗਾ, ਪਰ ਕੀ ਕਰੀ? ਮਨ ਨੂੰ ਗੁਰੂ ਦੇ ਚਰਨਾਂ ਨਾਲ ਜੋੜ ਲਈ। ਮਹਾਰਾਜ ਕਿਰਪਾ ਕਰਨ, ਇਹ ਸੀ ਹਾੜ ਦੇ ਮਹੀਨੇ ਦਾ ਉਪਦੇਸ਼ ਜੋ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਹਿਰਦੇ ਵਿੱਚ ਬਾਣੀ ਦਾ ਵਾਸਾ ਹੋ ਜਾਵੇ। ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾ। ਠੀਕ 9 ਵਜੇ 12 ਮਹਾਬਾਣੀ ਦੇ ਜਾਪ ਹੋਣਗੇ, ਉਪਰੰਤ ਕੀਰਤਨ, ਉਪਰੰਤ ਗਿਆਨੀ ਅਮਰੀਕ ਸਿੰਘ ਜੀ ਦਮਦਮੀ ਟਕਸਾਲ ਵਾਲੇ ਸੰਗਤਾਂ ਨੂੰ ਗੁਰਬਾਣੀ ਕਥਾ ਨਾਲ ਜੋੜਨਗੇ। ਆਏ ਹੁਕਮਨਾਮੇ ਦੀ ਕਥਾ ਦਿਨ ਦੇ ਦੀਵਾਨਾਂ ਦੇ ਵਿੱਚ ਵੀ ਆਪ ਜੀ ਨੇ ਜ਼ਰੂਰ ਹਾਜ਼ਰੀਆਂ ਭਰ ਕੇ ਅਰਦਾਸ ਦੇ ਵਿੱਚ ਸ਼ਾਮਿਲ ਹੋ ਕੇ ਆਪਣੇ ਜੀਵਨ ਸਮੇਂ ਔਰ ਸਵਾਸਾਂ ਨੂੰ ਸਫਲਿਆ ਕਰਨਾ ਹੈ। ਆਓ ਹੁਣ ਭਾਈ ਬਲਵਿੰਦਰ ਸਿੰਘ ਜੀ ਸਮੂਹ ਜਥੇ ਪਾਸੋਂ ਆਸਾ ਦੀਵਾਰ ਦੇ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਡਿਊਟੀ ਦਾ ਪਿਆ ਨਾਨਕ ਕਾਰਨ ਕਥਨੀ ਦਾ ਕੀਤਾ ਕਰਨਾ ਸਰਬਦਾਇ ਮਹਲਾ ਦੂਜਾ
1: ਇਹੋ ਜਗ ਸੱਚੈ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਇਲ ਇੱਕ ਨਾ ਹੁਕਮ ਕਰੇ ਵਿਨਾਸ ਇੱਕ ਨਾ ਭਾਣੇ ਕੱਢ ਲੇ ਇੱਕ ਨਾ ਮਾਇ

ਭੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਂਗੇ ਫਿਰੈ ਜੰਤ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡਾ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੈ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਯੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਲਾਹਾ ਵਿਸਮਾਦ ਉਜੜ ਵਿਸਮਾਦ ਰਹਾ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖੈ ਹਾਜ਼ਰਾ ਹਜ਼ੂਰ

ਸਰ ਵੇ ਅਕਾਲ ਕੁਦਰ ਵੇ ਪੁਰਾਣ ਕਿਤੇ ਬੰਕ ਕੁਦਰ ਸਰ ਵਿਚਾਰ ਕੁਦਰ ਖਾਣਾ ਪੀਣਾ ਪੈਨ ਕੁਦਰ ਸਰ ਪਿਆ ਕੁਦਰ ਜਾਤੀ ਜਿੰਦ ਸੀ ਰੰਗੀ ਕੁਦਰ ਜੀਵ ਜੁਗਾਨ ਕੁਦਰ ਨੇਕੀਆਂ ਕੁਦਰ ਵਧੀਆਂ ਕੁਦਰ ਮਾਰ ਮਾਨ ਕੁਦਰ ਪੌਣ ਪਾਣੀ ਬਸੰਤਰ ਕੁਦਰ ਧਰਤੀ।

ਪਹਿ ਵਿੱਚ ਪਾਉਣ ਵੈਸ ਦਵਾਓ, ਪਹਿ ਵਿੱਚ ਚੱਲੇ ਲੱਖ ਦਰਿਆ, ਪਹਿ ਵਿੱਚ ਅਗਨ ਕੱਢੇ ਵਿਗਾਰ, ਪਹਿ ਵਿੱਚ ਧਰਤੀ ਦੱਬੀ ਭਾਰ, ਪਹਿ ਵਿੱਚ ਚਿੰਦ ਫਿਰੈ ਸਿਰ ਭਾਰ, ਪਹਿ ਵਿੱਚ ਰਾਜਾ ਧਰਮ ਦਵਾਰ, ਪਹਿ ਵਿੱਚ ਸੂਰਜ ਪਹਿ ਵਿੱਚ ਚੰਦ, ਕੋਹ ਕਰੋੜੀ ਚੱਲਤ ਨਾ ਅੰਤ, ਪਹਿ ਵਿੱਚ

0: ਰਾਜੇ ਰਾਣੀਆਂ ਬੋਲਿਆ ਅਰ ਪਤਾਲ ਟਕਿਆ ਕਿ ਮੁੰਦਰੇ ਟਕਿਆ ਕਿ ਖਾ ਚਿਤਨ ਪਾਈਏ ਨਾਨਕਾ ਸਿਤਨ ਵਿਸ਼ਾਰ ਗਿਆਨ ਗਰੀ ਢੂੰਡੀ ਕਥਨਾ ਕਰੜਾ ਸਾਰ ਕਰਮ ਰੇਤਾ ਪਾਈਏ ਹੋਰ ਹਿਕਮਤ ਹੁਕਮ ਖੁਆਰ ਪੌੜੀ
1: ਨਦਰ ਕਰੇ ਜੇ ਆਪਣੀ ਨਦਰੀ ਸਤਿਗੁਰ ਪਾਇਆ ਹੈ ਜੀ ਬਹੁਤੇ ਜਨਮ ਭਰਮਿਆ ਤਾਂ

0: ਗਣਤਰਿਆਂ ਬੰਧਨ ਬੰਦ ਤੋਂ ਆਏ ਸੋਏ ਪਏ ਕਿਰਤਨ ਚ ਸਭ ਕੋਏ ਨੱਚ ਨੱਚ ਅਸੇ ਚੱਲੇ ਸਿਰ ਹੋਏ ਉੜਨ ਜਾਏ ਸਿੱਧਨ ਹੋਏ ਨੱਚਣ ਕੁੱਦਣ ਮਨ ਪਾਚਾ ਨਾਨਕ ਜਿਨ ਮਨ ਭਾਵਤ ਨਾਮਨ ਭਾਵ ਪੌੜੀ
1: ਨਾ ਉਤਰਨ ਕਰ ਹੈ ਨਾ ਲਈ ਨਰਕ ਨਾ ਜਾਈਐ ਜੀਉ ਪ੍ਰਸਾਦ ਦਿਸਦਾ ਦੇਖਾ ਜਾਇਆ ਗਵਾਈਐ ਜੇ ਲੋੜੈ ਚੰਗਾ ਆਪਣਾ ਕਰਪਨ ਹੋ ਨੀਰ ਸਦਾਈਐ।

ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੋਆ, ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ, ਹੋਂ ਵਿੱਚ ਗਿਆ, ਹੋਂ ਵਿੱਚ ਸੱਚਿਆਰ ਕੁੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਹੱਸੈ, ਹੋਂ ਵਿੱਚ ਰੋਵੈ, ਹੋਂ ਵਿੱਚ ਭਰੀਐ, ਹੋਂ ਵਿੱਚ ਧੋਵੈ, ਹੋਂ ਵਿੱਚ ਜਾਤੀ ਜਿਨਸੀ ਖੋਵੈ, ਹੋਂ ਵਿੱਚ ਮੂਰਖ, ਹੋਂ ਵਿੱਚ ਸਿਆਣਾ, ਮੁੱਖ ਮੁਕਤ ਕੀ ਸਾਰ ਨ ਜਾਣਾ, ਹੋਂ ਵਿੱਚ ਮਾਇਆ, ਹੋਂ ਵਿੱਚ ਛਾਇਆ, ਹੋਂ ਮੈਂ ਕਰ ਕਰਜਨ ਦਿਓ।

0: ਬੰਦਨਾ ਫਿਰ ਜੂਨੀ ਪਾਏ ਹੋਮੇ ਕਿਤੋਂ ਪੁੱਜੇ ਕਿਸਨ ਮੇ ਜਾਏ ਭਾਵੇਂ ਇਹ ਹੁਕਮ ਹੈ ਪਰ ਪਾਇਆ ਕਰਤ ਬਰਾਏ ਹੋਮੇ ਨੀਰ ਗੁਰੂ ਕੇ ਦਰ ਪਿਸਮਾਏ ਕਿਰਪਾ ਕਰੇ ਜਿਆ ਪ੍ਰੀਤਾਂ ਗੁਰ ਕਾ ਸ਼ਬਦ ਕੁ ਪਾਏ ਨਾਨਕ ਸੁਣੋ ਜੋ ਇਤ ਸੰਜਮ ਦੁਖ ਜਾਏ ਪੌੜੀ
1: ਸੇਵ ਕੀਤੀ ਸੰਤੋਖੀ ਜਿਨ ਸੱਚੋ ਸੱਚ ਧਿਆਇਆ ਉਹਨੇ ਮੰਦੇ ਪੈਰ ਨਾ ਰੱਖਿਓ ਕਰ ਸੋ ਕ੍ਰਿਤਰਮ ਕਮਾਇਆ ਉਨੀ ਦੁਨੀਆਂ ਤੋੜੇ ਬੰਦਨਾ ਅਨਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ੀ ਅਗਲਾ ਨੇ।

ਮਹੱਲਾ ਪੜਪੜ ਗੱਡੀ ਲੱਦੀ ਹੈ, ਪੜਪੜ ਭਰੀਏ ਸਾਥ, ਪੜਪੜ ਬੇੜੀ ਪਾਈ ਹੈ, ਪੜਪੜ ਗੱਡੀ ਹੈ ਖਾਤ, ਪੜੀਆ ਜੇਤੇ ਬਰਸ ਬਰਸ, ਪੜੀਆ ਜੇਤੇ ਮਾਸ, ਪੜੀਆ ਜੇਤੀਆਂ ਅਰਜਾ।

ਧਰ ਚੁਕਾਇਆ ਸਾਧ ਕਵੀ ਦੇ ਕਰਤਾ ਵੀ ਉਹ ਸਚਤਾ ਪਰ ਜਾਣ ਜਾ ਸਿੱਖ ਸੱਚੀ ਲੇ ਦਇਆ ਜਾਣੇ ਜੀ ਕਿ ਪੁੰਨ ਦਾਨ ਕਰੇ ਸੱਚ ਤਾਂ ਪਰ ਜਾਣੇ ਦਇਆ ਆਤਮ ਤੀਤ ਕਰੇ ਨਿਵਾਸ ਸਤਿਗੁਰੂ ਨੂੰ ਪੁੱਛ ਕੇ ਬੇਰੇ ਕਰੇ।

ਸ਼ਾਮ ਸਵਾਮੀ ਸਤਮਾਚ ਸਤ ਰੰਗੇ ਸਭ ਕੁਛ ਅਸਮਾਵੇ ਜਗ ਕਿਰਿਆ ਭਰਪੂਰ ਰਾਮ ਨਾਮ ਦਿਵਾ ਮੈਂ ਸੁਰ ਨਾਇਣ ਪ੍ਰਸ ਜੈ ਨਾਨਕ ਤੁਮਖਨ ਤ੍ਰਿਪਾਏ ਜੋ ਜਿਮਿਆਂ ਜੋਰ ਸਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਪ ਪਿਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਿਨ ਬਿਰੰਗ ਕੀਆ ਕਲ ਮੈਂ ਬੇਦ ਸਰ ਬਣੂਆ ਨਾਂ ਖਦਾਈਏ ਲੁਪਿਆ ਨੀਲ ਬਸਤਲੇ ਕੱਪੜੇ ਪੈਰੇ ਤੁਰਕ ਪਠਾਣੀ ਅਮਲ ਕੀਆ

0: ਤਗਨ ਤੁਟਾਈ ਜਿਤ ਗੋਬਿੰਦ ਦੂਰ ਮਹਲਾ ਪਹਿਲਾ।
1: ਨਾਇ ਮੰਨਿਆ ਪਤ ਉਪਜੈ ਸਾਲਾਹੀ ਸਚ ਸੂਤ, ਦਰਗਹਿ ਅੰਦਰ ਪਾਈ ਹੈ ਤਗਨ ਤੂਟ ਸਪੂਤ ਮਹਲਾ ਪਹਿਲਾ। ਤਗਨ ਇੰਦਰੀ ਤਗਨ ਨਾਰੀ, ਭਲਕੇ ਥੁੱਕ ਪਵੈ ਨਿਤ ਦਾੜੀ। ਤਗਨ ਪੈਰੀ ਤਗਨ ਹੱਥੀ, ਤਗਨ ਜੇਵਾ ਤਗਨ ਖੀ। ਵੇ ਤਗਾ ਆਪੇ ਵਤੈ ਵੜਤਾਗੇ ਅਵਰਾ ਘਤੈ। ਲੈ ਭਾੜ ਕਰੇ ਵੀ ਆਹੋ, ਕੜਕਾਗਲ ਦੱਸੇ ਰਾਹੋ। ਸੁਣ ਵੇਖੋ ਲੋਕਾਂ ਇਹੋ ਵਿਡਾਣ, ਮਨ ਅੰਧਾ ਨਾਮ ਸੁਜਾਨ। ਪੌੜੀ ਸਾਹਿਬ ਹੋਏ ਦਿਆਲ, ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਨਾਏ ਸੀ। ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਕਸਮੈ ਕਾ ਮਹਿਲ ਪਾਏ ਸੀ।

0: ਚਾਹੇ। ਨਾਨਕ ਜਿਨੀ ਗੁਰਮੁਖ ਬੁਝਿਆ ਤਿੰਨਾ ਸੋਤਕ ਨਾਹੇ ਪੌੜੀ, ਸਤਿਗੁਰੂ ਵੱਡਾ ਕਰ ਸਲਾਹੀਐ, ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਿੰਨ ਦਰਿਆਈਆ, ਜਾਤ ਸੁਭਾਣਾ ਤਾਂ ਮਨ ਵਸਾਈਆ, ਕਰ ਹੁਕਮ ਮਸਤਕ ਹੱਥ ਧਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆ, ਸਹਿਤ ਉੱਠੈ ਨੌ ਨਿਧ ਪਾਈਆ, ਸਹਿਤ ਉੱਠੈ ਨੌ ਨਿਧ ਪਾਈਆ।
1: ਗੁਰਸਿੱਖਾ

ਸਭ ਕੋ ਆਖੈ ਆਪਣਾ ਜਿਸ ਨਾਹੀ ਸੋਜਣ ਕੱਢੀਐ, ਕੀਤਾ ਆਪੋ ਆਪਣਾ ਆਪ ਹੀ ਲੇਖਾ ਸੰਡੀਐ, ਜਾ ਰਹਿਣਾ ਨਾਹੀ ਐਤ ਜਗਤਾ ਕਾਇਤ ਗਰਭ ਹੰਢੀਐ, ਮੰਦਾ ਕਿਸੈ ਨਾ ਆਖੀਐ, ਪੜ ਖਰੇ ਹੋ ਬੁਝੀਐ।

0: ਵਾਹਿਗੁਰੂ ਜੀ ਕਾ
1: ਖਾਲਸਾ
0: ਵਾਹਿਗੁਰੂ ਜੀ ਕੀ ਫਤਿਹ।
2: ਤੂੰ ਠਾਕੁਰ ਤੁਮ ਪੈਰ ਪਿੰਡ ਤੇਰੀ ਰਾਸ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸਗਲ ਸਮਗਰੀ ਤੁਮ ਰਹਿ ਸੂਤਰ ਧਾਰੀ ਤੁਮ ਤੇ ਹੋਏ ਸੋ

ਦੇ ਸੇ ਭਾਦੋਇ ਨਰਕ ਨ ਪਾਈਐ ਗੁਰ ਰੱਖਣ ਵਾਲਾ ਹੇਤ ਅਸੁਨ ਪ੍ਰੇਮੀ ਉਮਾਹੜਾ ਕਿਉ ਮਿਲੀਐ ਹਰ ਜਾਏ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾ ਵਹਿ ਮਾਏ ਸੰਤ ਸਹਾਈ ਪ੍ਰੇਮ ਕਿਉਂ ਤਿਨ ਕਹਿ ਲਾਗਾ ਪਾਏ ਬਿਨ ਪ੍ਰਭ ਕਿਉਂ ਸੁਖ ਪਾਈਐ ਦੂਜੀ ਨਾਹੀ ਜਾਏ ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆ ਗਾਏ ਆਪ ਤਿਆਗ ਬਿਨਤੀ ਕਰੈ ਲਿਓ ਪ੍ਰਭੂ ਲੜ ਲਾਏ ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤਹਿ ਨ ਜਾਏ ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰਿ ਸਰਣਾਏ ਅਸੂ ਸੁਖੀ ਵਸੰਦੀਆਂ ਜਿਨ੍ਹਾਂ ਮਇਆ ਹਰਿ ਰਾਏ।

ਮਾਹੀ ਸੁਹੰਦੀ ਯਾਰ ਬਿਰ ਸੰਗ ਬੈਠੜੀਆ ਤਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆ ਤਨ ਮਨ ਮੌਲਿਆ ਰਾਮ ਸਿਉਂ।

ਆਏ ਸੰਸਾਰ ਸਾਗਰ ਤੇ ਰੱਖੇ ਹਨ, ਬਹੁੜ ਨ ਜਨਮੈ ਧਾਏ। ਜਿਹਵਾਏ ਕਿ ਅਨੇਕ ਗੁਣ, ਤਰੇ ਨਾਨਕ ਚਰਨੀ ਪਾਏ। ਫਲ ਗੁਣ ਨੇ

0: ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਨਿੱਕੀ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਤਿਕਾਰੀ ਸਾਧ ਸੰਗਤ ਸਤਿਗੁਰੂ ਜੀ ਦੀ ਬਖਸ਼ੀ ਫਤਿਹ ਦੀ ਸਾਂਝ ਪਾਓ ਸਾਰੇ ਮਾਈ ਭਾਈ ਗੱਜ ਵੱਜ ਕੇ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ ਜੋ ਅੱਜ ਦੇ ਇਸ ਵਿਸ਼ੇਸ਼ ਦਿਹਾੜੇ 'ਤੇ ਜੋ ਸੰਗਰਾਂਦ ਦਾ ਦਿਹਾੜਾ ਹੈ ਗੁਰੂ ਪਿਆਰਿਓ ਸਤਿਗੁਰ ਜੀ ਦੇ ਬਾਣੀ ਵਿੱਚ ਬਚਨ ਹੈ ਅਸਾੜ ਤਪੰਦਾ ਤਿਸ ਲੱਗੇ ਹਰ ਨਾਉ ਨਾ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੇ ਮਨ ਸੰਧੀ ਆਸ ਦੁਏ ਭਾਏ ਬਗੁਚੀਏ ਗੱਲ ਪਈ ਸੋ ਜਮ ਕੀ ਫਾਸ ਜਿਹਾ ਵੀ ਜੈ ਸੋ ਲੁਣੇ ਮੱਥੇ ਜੋ ਲਖਿਆਸ ਰਹਿਣ ਬਿਹਾਣੀ ਪੁਛਤਾਣੀ ਉੱਠ ਚਲੀ ਗਈ ਨਰਾਸ ਜਿਨ ਕੋ ਸਾਧੂ ਭੇਟੀ ਹੈ ਸੇ ਦਰਗਾਹ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿੰਦੂ ਜਾ ਕੋ ਨਹੀਂ ਨਾਨਕ ਕੀ ਅਰਦਾਸ ਅਸਾੜ ਸੁਹੰਦਾ ਤਿਸ ਲੱਗੇ ਜਿਸ ਮਨ ਹਰ ਚਰਨ ਨਿਵਾਸ। ਗੁਰੂ ਪਿਆਰਿਓ ਹਾੜ ਦਾ ਮਹੀਨਾ ਜਿਹੜਾ ਹੈ ਉਹ ਪ੍ਰਾਰੰਭ ਹੋਇਆ ਹੈ। ਸਤਿਗੁਰੂ ਜੀ ਕਿਰਪਾ ਕਰਨ ਪੂਰਾ ਮਹੀਨਾ ਤੁਹਾਨੂੰ ਜੋ ਹਮੇਸ਼ਾ ਹੀ ਜਿਹੜਾ ਹੈ ਹਰ ਪਲ ਪਲ ਹਰ ਛਿਣ ਛਿਣ ਜਿਹੜਾ ਹੈ ਉਸ ਅਕਾਲ ਪੁਰਖ ਦਾ ਨਾਮ ਚੇਤਾਵੇ ਉਸ ਵਾਹਿਗੁਰੂ ਜੀ ਦਾ ਸਿਮਰਨ ਕਰਦਿਆਂ ਆਪਾਂ ਇਹ ਜਿਹੜਾ ਮਹੀਨਾ ਹੈ ਬਤੀਤ ਕਰੀਏ। ਸਤਿਗੁਰੂ ਜੀ ਕਿਰਪਾ ਕਰਨ ਸਭਨਾਂ ਨੂੰ ਮਹਾਰਾਜ ਜੀ ਆਪਣੇ ਦਰੋਂ ਘਰੋਂ ਖੁਸ਼ੀਆਂ ਖੇੜੇ ਚੜ੍ਹਦੀ ਕਲਾ ਦੇਹ ਰੋਗਤਾ ਕਿਰਤ ਕਮਾਈਆਂ ਵਿੱਚ ਬਰਕਤਾਂ ਪਾ ਕੇ ਸਤਿਗੁਰੂ ਜੀ ਤੁਹਾਨੂੰ ਕਿਰਤਾਰਥ ਕਰੇ। ਆਓ ਕੁਝ ਸਮੇਂ ਵਾਸਤੇ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਦਮਦਮੀ ਟਕਸਾਲ ਦੇ ਵਿਦਿਆਰਥੀ ਜੋ ਅੱਜ ਦੇ ਮਹੀਨੇ ਬਾਬਤ ਜੋ ਗੁਰ ਸ਼ਬਦ ਦੀ ਕਥਾ ਹੈ ਉਹ ਆਪ ਜੀ ਨੂੰ ਸਰਵਣ ਕਰਾਉਣਗੇ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

असाड़ो तो पंदा तिस लगा। वाहिगुरु जी का खालसा, वाहिगुरु जी की फतेह। परम सन्मान योग गुरु की साजी नवाजी, गुरु खालसा सात संगत वडभागी हो। आप जी ने संग्रांद दे दिहाड़े ते सतगुरु जी दे मुबारक चरणा नूं परसदिया होया गुरमत समागम अंदर हाजरी भर करके वाहिगुरु जी दे चरणा दा आसरा लिया है। अज आहाड़ दे महीने दी संग्रांद दा दिन है। संग्रांद दा संस्कृत दियां पुस्तकां दे अंदर अर्थ लिखिया है संक्रांत। संग नाम हुंदा भली प्रकार ते क्रांत नाम तब्दीली दा हुंदा है। जिस दिन सूरज दे निजमां दे अंदर कुछ तब्दीली आवे उस दिन नूं संक्रांत कहा जाता है। ते संक्रांत शब्द हौली हौली बदलदा होया संग्रांत बन गया। दिन दे महीने दे पहले दिन की आरंभता वाले दिन नूं संक्रांत कहा जाता है। इस दी व्याख्या ते थोड़ी लंबेरी है, समय मुताबक आपां टूक मात्र विचार सरवण करदे हाँ। पंजवें पातशाह महाराज जी की हजूरी दे अंदर एक विद्वान पंडित ने बेनती की सी, महाराज मैं आप जी की हजूरी च कथा वार्ता कर लिया करा ते संगत कोई आना दो आने दे जिस ना मेरा गुजार सौखा हो जाएगा। पंजवें पातशाह ने कहा भाई होर सिखां दा जिथे गुरु नानक साहिब दे चरणां च भला हुंदा है तेरा भी भला हो जाएगा। कथा वार्ता सुनाउण लगे पंडित जी, संगत ने तिल फुल दिता, माया दिती, धन दिता, थोड़े ही समय च बड़ा गर्वी हो गया, हंकारी हो गया। हजूर दे पावन बचन ने माया तारी अत अन्ना बोला, शब्द न सुनी बहरोल कचोला दी वस्ता बन गई। ते जिस दिन चेत्र दे महीने दी संग्रांद लगी, सिख संगतां डीक दियां सन, पंडित जी कथा करन लई नहीं आए। तां सतगुरु जी ने सिखां नूं कल्लिया, बुला के लियाओ। अगों गर्भ च होया हंकारी पंडित कहन लग्या वी तुसीं गुरु तां सतगुरु अर्जन देव जी नूं मनदे हो ते फलादेश महीने दा मेरे तो सुन दिओ, जे मैनू गुरु मनोगे ते तां ही कथा वार्ता सुनावांगा। सिखां ने यह वार्ता सारी बाबा बुढ़ा साहिब जी भाई गुरदास साहिब जी मुखी सिखां नूं दसी। पहला ही संगतां बामणा दे हथों बड़ियां दुखी सन, क्योंकि परजा नूं बड़ा सताया होया सी। पंडतां ने अपने मतवल दे अपने प्रयोजन दे सलोक बना लैंदे, अपने ढिड नूं पेट नूं पालण दे वास्ते किसी भी गरीब गुरबे दे कोलों धन खसोटण दे लई ਉਹ ਵਾਹ ਯਤਨ ਕਰਦੇ ਸਨ। ਇਸ ਦੀਆਂ ਵੀ ਬਹੁਤ ਕਹਾਣੀਆਂ ਨੇ। ਸੋ ਰਹੋ ਵਿਚਾਰ, ਬਾਬਾ ਗੁਰਦਾਸ ਭਾਈ ਗੁਰਦਾਸ ਬਾਬਾ ਬੁੱਢਾ ਜੀ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਬੇਨਤੀ ਕਰਨ ਲੱਗੇ, ਸੱਚੇ ਪਾਤਸ਼ਾਹ ਪਜਾਣੀ ਜਾਣ ਸਰਬਾਗੋਂ, ਆਪ ਕਿਰਪਾ ਕਰੋ, ਸੰਗਤਾਂ ਨੂੰ ਆਪ 12 ਮਹੀਨਿਆਂ ਦੁਆਰਾ ਉਪਦੇਸ਼ ਬਖਸ਼ ਦਿਓ। ਤਾਂ ਹਜ਼ੂਰ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ ਨੇ ਤੁਖਾਰੀ ਰਾਗ 'ਚ ਪਹਿਲਾਂ ਹੀ 12ਵਾਂ ਬਾਣੀ ਉਚਾਰਨ ਕੀਤੀ ਹੈ, ਸੰਗਤ ਉਸਨੂੰ ਪੜ੍ਹ ਸੁਣ ਲਿਆ ਕਰੇ। ਬਾਬਾ ਬੁੱਢਾ ਜੀ ਸਹਿਜ ਦੇ ਅੰਦਰ ਪ੍ਰਾਰਥਨਾ ਕਰਨ ਲੱਗੇ, ਮਹਾਰਾਜ ਉਹ ਬਾਣੀ ਮਹਿੰਗੀ ਹੈ, ਮਹਿੰਗੀ ਤੋਂ ਭਾਵ ਕਠਿਨ, ਕਿਉਂਕਿ ਉਸ ਦੇ ਅਰਥ ਵਿਚਾਰ ਕਰਨ ਦੇ ਲਈ ਕੁਝ ਗਿਆਨ ਚਾਹੀਦੀ, ਕੁਝ ਸੋਝੀ ਚਾਹੀਦੀ ਹੈ। ਆਮ ਸੰਗਤਾਂ ਦੇ ਸਮਝ ਵਿੱਚ ਉਸ ਸ਼ਬਦ ਦਾ ਬੋਧ ਨਹੀਂ ਹੁੰਦਾ। ਆਪ ਨੇ ਸੰਸਾਰ ਦੇ ਭਲੇ ਅਰਥ ਜਿਵੇਂ ਪਹਿਲਾਂ ਅੰਮ੍ਰਿਤ ਰੂਪ ਸੁਖੈਨ ਬਾਣੀ ਉਚਾਰੀ ਹੈ, ਇਸ ਤਰ੍ਹਾਂ ਮਹਾਰਾਜ ਕਿਰਪਾ ਕਰੋ ਤਾਂ ਚੇਤ ਦੇ ਮਹੀਨੇ ਦੀ ਸੰਗਰਾਂਦ ਨੂੰ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਇਹ 12ਵਾਂ ਬਾਣੀ ਉਚਾਰਨ ਕੀਤੀ। ਸੱਚਖੰਡ ਹਰਿਮੰਦਰ ਸਾਹਿਬ ਜਾਈਏ, ਮੰਜੀ ਸਾਹਿਬ ਦੀਵਾਨ ਹਾਲ ਦੇ ਸੱਜੇ ਹੱਥ ਇੱਕ ਛੋਟਾ ਜਿਹਾ ਥੜਾ ਸਾਹਿਬ ਬਣਿਆ ਜਿੱਥੇ ਨਿਸ਼ਾਨ ਸਾਹਿਬ ਲੱਗੇ ਨੇ। ਉੱਥੇ ਸੰਗੇ ਮਰਮਰ ਦੀ ਸਿਲਾ ਦੇ ਉੱਪਰ ਲਿਖਿਆ ਹੈ
ਉੱਥੇ ਬੈਠ ਕੇ ਪੰਜਵੇਂ ਗੁਰਦੇਵ ਜੀ ਨੇ 12 ਮਹਾਂ ਬਾਣੀ ਨੂੰ ਉਚਾਰਨ ਕਰਕੇ ਸਿੱਖ ਸੰਗਤਾਂ ਦੇ ਤਾਈਂ ਇਹ ਉਪਦੇਸ਼ ਦਿੱਤਾ ਕਿ ਗੁਰੂ ਕੀ ਸੰਗਤ ਸੰਗਰਾਂਦ ਵਾਲੇ ਦਿਨ ਕੜਾਹ ਪ੍ਰਸ਼ਾਦ ਦੇਗ ਬਣਾ ਕਰਕੇ ਇਸ 12ਵਾਂ ਬਾਣੀ ਦਾ ਪਾਠ ਕਰੇ ਔਰ ਅਤੇ ਮਹੀਨੇ ਵਾਲੇ ਦਿਨ ਹਰ ਇੱਕ ਮਹੀਨੇ ਦੀ ਕਥਾ ਵਾਰਤਾ ਹੋਇਆ ਕਰੇ। ਜਿੱਥੇ ਪਿੰਡਾਂ ਦੇ ਵਿੱਚ ਇਲਾਕਿਆਂ 'ਚ ਕਥਾ ਵਾਰਤਾ ਦਾ ਪ੍ਰਬੰਧ ਨਾ ਹੋਵੇ ਉੱਥੇ ਸੰਗਤ ਆਪ ਹੀ ਇਸ ਬਾਣੀ ਦਾ ਪਾਠ ਕਰਕੇ ਗ੍ਰੰਥੀ ਸਾਹਿਬਾਨ ਸਤਿਗੁਰੂ ਜੀ ਦੀ ਚਰਨਾਂ 'ਚ ਅਰਦਾਸ ਕਰਕੇ ਸੁੱਖ ਸ਼ਾਂਤੀ ਲਈ ਗੁਰਸਿੱਖੀ ਦੀ ਜਾਂਚਨਾ ਲਈ ਵਾਹਿਗੁਰੂ ਦੇ ਅੱਗੇ ਜੋਦੜੀ ਕਰੇ। ਇਸ ਤਰ੍ਹਾਂ ਕਰਕੇ ਗੁਰੂ ਘਰ ਦੇ ਅੰਦਰ ਸੰਗਰਾਂਦ ਮਨਾਈ ਜਾਂਦੀ ਹੈ। ਮਨਮਤੀਏ ਲੋਕ ਕਹਿੰਦੇ ਨੇ ਦੇਖੋ ਜੀ ਸੰਗਰਾਂਦ ਦੀ ਪੂਜਾ ਸਤਸੰਗੀਓ, ਸੰਗਰਾਂਦ ਦੀ ਕੋਈ ਪੂਜਾ ਨਹੀਂ, ਹਜ਼ੂਰ ਦੇ ਪਾਵਨ ਬਚਨ ਨੇ ਥਿੱਤੀ ਬਾਰ ਪੂਜੇ ਮੁਗਧ ਗਵਾਰ, ਕਿ ਸੰਸਾਰ ਦੇ ਮੁਗਧ ਲੋਕ ਮੂਰਖ ਲੋਕ ਥਿੱਥਾਂ ਬਾਰਾਂ ਨੂੰ ਪੂਜਦੇ ਨੇ, ਗੁਰਮਤ ਦੇ ਅੰਦਰ ਸੰਗਰਾਂਦ ਦੇ ਅੰਦਰ ਗੁਰੂ ਘਰ 'ਚ ਸਮਾਗਮ ਕਰਨ ਦਾ ਮਨਾਉਣ ਦਾ ਪ੍ਰਯੋਜਨ ਕੇਵਲ ਇਹ ਹੁੰਦਾ ਹੈ ਕਿ ਤੇ ਅਨਮਤੀਆਂ ਦੇ ਸੰਗਤ ਦੇ ਵਿੱਚ ਪੈ ਕਰਕੇ ਗੁਰਸਿੱਖ ਮਤਾ ਗੁਰਮਤ ਤੋਂ ਭਟਕ ਕਰਕੇ ਕੁਰਾਹੇ ਨਾ ਪੈ ਜਾਵਣ। ਇਹੀ ਕਾਰਨ ਕਰਕੇ ਸਤਸੰਗਤ ਦੇ ਅੰਦਰ 12ਵਾਂ ਬਾਣੀ ਦਾ ਪਾਠ ਕਰਕੇ ਸੰਗਰਾਂਦ ਦਾ ਦਿਨ ਮਨਾਇਆ ਜਾਂਦਾ ਹੈ। ਪਾਤਸ਼ਾਹ ਨੇ ਅੱਜ ਆਪਾਂ ਨੂੰ ਸਾੜ ਦੇ ਮਹੀਨੇ ਦੇ ਦੁਆਰਾ ਅਸਾੜ ਲਿਖਿਆ ਹੈ ਪਾਵਨ ਬਾਣੀ 'ਚ, ਅਸਾੜ ਸੁਹੰਦਾ ਅਸਾੜ ਤਪੰਦਾ ਤਿਸ ਲੱਗਾ ਹੈ ਹਰ ਨਾ ਹੋਣਾ ਜਿੰਨਾ ਪਾਸ। ਨਾਹੋ ਨਾਮ ਹੁੰਦਾ ਹੈ ਪਤੀ ਦਾ, ਪਤੀ ਕੌਣ ਹੈ? ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਹੈ। ਜਿੰਨੀ ਦੇਰ ਜੀਵ ਨੂੰ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਨਾ ਹੁੰਦੀ, ਉਨੀ ਦੇਰ ਤਈ ਪ੍ਰਾਣੀ ਦਾ ਹਿਰਦਾ ਤੜਫਦਾ ਰਹਿੰਦਾ ਹੈ, ਤਪਦਾ ਰਹਿੰਦਾ ਹੈ। ਅਤੇ ਉਸ ਦੀ ਪ੍ਰਾਪਤੀ ਭਲਾ ਇੱਕ ਜਨਮ 'ਚ ਹੋ ਜਾਵੇ ਜਾਂ ਸੈਂਕੜੇ ਜਨਮਾਂ 'ਚ ਹੋ ਜਾਵੇ, ਜਦੋਂ ਉਸ ਪਤੀ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਏ ਤਦੋਂ ਹੀ ਜਿਹੜਾ ਹਿਰਦਾ ਹੈ ਸ਼ਾਂਤ ਹੁੰਦਾ ਹੈ, ਤਦੋਂ ਹੀ ਟਿਕਾ ਨੂੰ ਪ੍ਰਾਪਤ ਕਰਦਾ ਹੈ। ਨਹੀਂ ਤਾਂ ਫਿਰ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ। ਪਾਤਸ਼ਾਹ ਕਹਿੰਦੇ ਇਹੋ ਹੀ ਵਾਰੀ ਹੈ, ਹਰ ਨਾ ਹੋਣਾ ਜਿੰਨਾ ਪਾਸ, ਜਿਨ੍ਹਾਂ ਦੇ ਪਾਸ ਹਰੀ ਵਾਹਿਗੁਰੂ ਪਰਮੇਸ਼ਰ ਨਹੀਂ ਸਖਿਆਤਕਾਰ ਹੋਇਆ ਪ੍ਰਾਪਤ ਹੋਇਆ ਉਹਨਾਂ ਦਾ ਹਿਰਦਾ ਤਪਦਾ ਹੈ। ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ, ਜਗਤ ਨੂੰ ਜੀਵਨ ਰੂਪ ਬਖਸ਼ਣ ਵਾਲਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਉਹਨੂੰ ਤਿਆਗ ਕਰਕੇ ਮਨੁੱਖ ਅਤੇ ਮਨੁੱਖ ਦੇ ਉੱਪਰ ਆਸਾ ਲਾਉਂਦਾ ਹੈ, ਆਸਾ ਕਰਦਾ ਹੈ ਕਿਸੇ ਮਨੁੱਖ ਦੇ ਕੋਲੋਂ ਜ਼ਿੰਦਗੀ ਦੇ ਸੁੱਖ ਮਿਲ ਜਾਣ, ਸਹੂਲਤਾਂ ਮਿਲ ਜਾਣ, ਦੁੱਖ ਕੱਟੇ ਜਾਵਣ। ਪਰ ਕਿਸੇ ਮਨੁੱਖ ਕੋਲੋਂ ਭਲਾ ਦੁੱਖ ਕਿਵੇਂ ਕੱਟੇ ਜਾਣੇ ਹੈ? ਇਹਦੇ ਲਈ ਤਾਂ ਹਜ਼ੂਰ ਕਹਿੰਦੇ ਨੇ ਜਿਸ ਹੀ ਜੀ ਪਿਆ ਖੋਲੋਂ ਗੰਠੜੀ ਦੁਖੀ ਭਰ ਆਇਆ। ਕਿਸੇ ਕੋਲ ਆਪਣਾ ਦੁੱਖ ਫਰੋਲ ਕੇ ਦੇਖ ਲਓ, ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਏ। ਤੁਸੀਂ ਇੱਕ ਗੰਠੜੀ ਖੋਲੋਗੇ, ਬੰਦਾ ਅੱਗੋਂ ਹਜ਼ਾਰਾਂ ਖੋਲ ਕੇ ਦੱਸ ਦੇਗਾ, ਮਨੁੱਖ ਕਹੇਗਾ ਯਾਰ ਇਹ ਤਾਂ ਮੇਰੇ ਨਾਲ ਡਾਢਾ ਦੁਖੀ ਹੈ। ਇਸ ਵਾਸਤੇ ਮਾਨੁੱਖ ਕੀ ਟੇਕ, ਬਿਰਥੀ ਸਭ ਜਾਨ, ਦੇਵਨ ਕਹੋ ਇੱਕ ਹੈ ਭਗਵਾਨ। ਮਨੁੱਖ ਦੀ ਆਸ ਕੀਤੀ ਹੋਈ ਬਿਰਥੀ ਹੈ, ਇੱਕ ਅਕਾਲ ਪੁਰਖ ਵਾਹਿਗੁਰੂ ਹੈ ਪਰਮਾਤਮਾ ਜਿਹੜਾ ਪ੍ਰਾਣੀ ਦੇ ਦੁੱਖਾਂ ਨੂੰ ਵੇਟ ਦਿੰਦਾ ਹੈ, ਉਹਦੇ 'ਤੇ ਆਸਾ ਰੱਖੀਏ। ਦੁਆ ਭਾਏ ਬਗੁਚੀ ਹੈ, ਦੁਆ ਪਾਠ ਹੈ, ਦੱਦੇ ਨੂੰ ਔਂਕੜ, ਈੜੀ ਨੂੰ ਸਿਹਾਰੀ, ਆੜੇ 'ਤੇ ਦਲਾਵਾਂ। ਦੁਆ ਦੁਆ ਦਾ ਭਾਵ ਹੈ ਦੁਆਤ, ਦੁਆਤ ਕਹਿੰਦੇ ਨੇ ਦੁਬਧਾ ਨੂੰ, ਦੁਆਇਸ਼ ਨੂੰ, ਈਰਖਾ ਨੂੰ। ਇਹ ਬੜੀ ਪ੍ਰਬਲ ਹੈ ਸਾਧ ਸੰਗਤ, ਇਹ ਦੁਬਧਾ ਨੂੰ ਮੇਟਣ ਦੇ ਲਈ ਮਨੁੱਖ ਕਿਸ ਤਰ੍ਹਾਂ ਦੇ ਵੀ ਕਰਮ ਕਾਂਡ ਕਰੇ, ਪੁੰਨਦਾਨ ਕਰੇ, ਪੂਜਾ ਪ੍ਰਤਿਸ਼ਠਾ ਹੋਮ ਨੇਮ ਜੱਗ ਆਦਿ ਕਰੇ, ਸੰਸਾਰ ਦੇ ਉੱਤੇ ਕੋਈ ਕਾਰ ਵਿਹਾਰ ਦੇ ਕਿਹੋ ਜਿਹੇ ਪੁੰਨ ਦੇ ਕਰਮ ਕਰੇ, ਇਹ ਨਹੀਂ ਮਿਟਦੀ ਹੈ। ਸਾਹਿਬ ਕਬੀਰ ਜੀ ਕਹਿੰਦੇ ਕਬੀਰ ਧਰਤੀ ਅਰ ਆਕਾਸ਼ ਮਹਿ, ਦੋਏ ਤੂੰ ਬਰੀ ਅਬੱਧ, ਖੱਟ ਦਰਸ਼ਨ ਸੰਸੇ ਪਰੇ ਅਰ ਚੁਰਾਸੀ ਸਿੱਧ। ਕਹਿੰਦੇ ਇਹ ਦਵੈਤ ਧਰਤੀ ਤੋਂ ਲੈ ਕੇ ਆਕਾਸ਼ ਟਿੱਕਰ ਜਿੰਨੇ ਵਿਚਰਨ ਵਾਲੇ ਜੀਵ ਨੇ, ਪਸ਼ੂ ਪੰਛੀ ਪੰਖੇਰੀ ਮਨੁੱਖ ਜਾਤੀ ਆਦਿਕ, ਸਾਰਿਆਂ ਦੇ ਅੰਦਰ ਤੂੰ ਬੜੀ ਪ੍ਰਬਲ ਹੈ, ਤੂੰ ਬੜੀ ਅਬੱਧ, ਤਾਂ ਭਾਵ ਤੇਰਾ ਮੇਟਿਆ ਨਹੀਂ ਜਾ ਸਕਦਾ, ਵੱਧ ਨਹੀਂ ਹੋ ਸਕਦਾ, ਖਤਮ ਨਹੀਂ ਕੀਤੀ ਜਾ ਸਕਦੀ। ਧਰਤੀ ਔਰ ਆਕਾਸ਼ ਮਹਿ, ਦੋਏ ਤੂੰ ਬਰੀ ਵੱਧ, ਖੱਟ ਦਰਸ਼ਨ ਸੰਸੇ ਪਰੇ ਅਰ ਚੁਰਾਸੀ ਸਿੱਧ। ਖੱਟ ਦਰਸ਼ਨ ਜਿਹੜੇ ਛੇ ਭੇਖ ਨੇ,
ਜੋਗੀ ਨੇ, ਜੰਗਮ ਨੇ, ਸੰਨਿਆਸੀ ਨੇ, ਸਰੇਵੜੇ ਨੇ, ਦੱਤਾਤਰੀਏ ਨੇ, ਉਦਾਸੀ ਆਦਿਕ ਨੇ। ਇਹ ਛੇ ਭੇਖਾਂ ਦੇ ਜਿਹੜੇ ਵਿਚਰਨ ਵਾਲੇ ਸਾਧੂ ਕਹਾਉਣ ਵਾਲੇ, ਉਹ ਮਨੁੱਖ ਵੀ ਸ਼ੰਕਿਆਂ ਦੇ ਅੰਦਰ ਪਏ ਆ ਵੀ ਇਹ ਦਵਾਇਤ ਨਹੀਂ ਮਿਟਦੀ, ਦੁਬਧਾ ਨਹੀਂ ਮਿਟਦੀ। ਮੈਨੂੰ ਇੱਕ ਛੋਟੀ ਜਿਹੀ ਗੱਲ ਯਾਦ ਆਈ। ਇੱਕ ਵਾਰੀ ਦੋਧਰ ਇੱਕ ਡੇਰੇ ਦੇ ਅੰਦਰ ਮਹਾਤਮਾ ਜੀ ਰਹਿੰਦੇ ਸਨ, ਸਾਧੂ ਬੰਦਗੀ ਵਾਲੇ ਸਨ, ਔਰ ਇੱਕ ਲਾਹੌਰ ਤੋਂ ਚੱਲਿਆ ਹੋਇਆ ਪੰਡਿਤ ਵਿਦਵਾਨ, ਉਹਨੇ ਊਠ ਲੱਦੇ ਹੋਏ ਗ੍ਰੰਥਾਂ ਦੇ, ਢੋਲ ਨਗਾਰੇ ਵਜਾਉਂਦਾ ਹੋਇਆ ਆ ਰਿਹਾ ਹੈ, ਅਤੇ ਦੂਰ ਦੂਰ ਤਾਈਂ ਆਵਾਜ਼ਾਂ ਸੁਣਦਾ ਹੈ ਵੀ ਮੇਰੇ ਨਾਲ ਕੋਈ ਚਰਚਾ ਕਰੋ, ਮੈਂ ਦੁਆਇਤ ਸਿੱਧ ਕਰਦਾ ਹਾਂ, ਮੇਰੇ ਨਾਲ ਕੋਈ ਚਰਚਾ ਕਰਿਓ। ਡੇਰੇ ਆ ਗਿਆ ਅਤੇ ਉਹ ਮਹਾਂਪੁਰਖ ਸਾਧੂ ਬੰਦਗੀ ਵਾਲੇ ਸਨ, ਉਹਨਾਂ ਵੇਖਿਆ ਵੀ ਕੌਣ ਆਇਆ ਹੈ। ਇੱਕ ਸੇਵਕ ਫਿਰਦਾ ਸੀ, ਮਹਿਰੇ ਸਿੱਖਾਂ ਦਾ ਲੜਕਾ ਬੱਚਾ, ਪਾਣੀ ਛਿੜਕ ਰਿਹਾ ਸੀ ਡੇਰੇ 'ਚ। ਕਹਿੰਦੇ ਭਾਈ ਦੇਖ ਕੌਣ ਢੋਲ ਵਜਾਉਂਦਾ ਹੈ। ਕਹਿਣ ਲੱਗਿਆ ਜੀ ਇੱਕ ਵਿਦਵਾਨ ਪੰਡਿਤ ਜੀ ਨੇ ਊਠਾਂ ਦੇ ਲੱਦੇ ਲੱਦ ਕਰਕੇ ਆ ਰਹੇ ਨੇ, ਡੇਰੇ 'ਚ ਆ ਵੜੇ। ਆਓ ਜੀ ਕੀਤੀ, ਮਹਾਤਮਾ ਨੇ ਜਲ ਪਾਣੀ ਛਕਾਇਆ, ਬੈਠੋ। ਕਹਿਣ ਲੱਗੇ ਜੀ ਪੰਡਿਤ ਵੜਦੇ ਹੀ ਕਹਿਣ ਲੱਗਿਆ, ਤੁਸੀਂ ਇਸ ਡੇਰੇ ਦੇ ਮਾਲਕੋ, ਮਹੰਤੋ, ਸਾਧੂਓ, ਚਰਚਾ ਕਰੋ ਮੇਰੇ ਨਾਲ, ਦਵਾਇਤ ਸਿੱਧ ਕਰਦਾ ਹਾਂ, ਮੈਂ ਦਵਾਇਤ ਸਿੱਧ ਕਰਦਾ, ਇੰਨੀ ਦੁਨੀਆ ਨੂੰ ਜਿੱਤਦਾ ਹੋਇਆ ਆਇਆ ਮੈਂ, ਜਿਹਦੇ ਨਾਲ ਚਰਚਾ ਕੀਤੀ ਉਹਨੂੰ ਹਰਾਤਾ, ਅਤੇ ਉਹਦੇ ਗ੍ਰੰਥ ਚੱਕ ਕੇ ਮੈਂ ਕਿਹਾ ਤੇਹ ਅਧਿਕਾਰ ਨਾ ਸ਼ਸਤਰ ਕੋ, ਤੈਨੂੰ ਸ਼ਸਤਰ ਰੱਖਣ ਦਾ ਅਧਿਕਾਰ ਨਹੀਂ ਹੈ, ਇਹ ਗ੍ਰੰਥ ਮੈਨੂੰ ਫੜਾ, ਇਹ ਮੈਂ ਊਠ ਲੱਦੇ ਹੋਏ ਆ। ਉਹ ਮਹਾਂਪੁਰਸ਼ ਕਹਿਣ ਲੱਗੇ, ਪੰਡਿਤ ਜੀ ਤੁਸੀਂ ਵਿਦਵਾਨ ਹੋ, ਸਤਿਕਾਰਯੋਗ ਹੋ, ਅਸੀਂ ਤਾਂ ਅਨਪੜ੍ਹ ਬੰਦੇ ਹਾਂ, ਵਾਹਿਗੁਰੂ ਦੇ ਆਸਰੇ ਗੁਜ਼ਰ ਬਸਰ ਕਰਨ ਵਾਲੇ ਹਾਂ, ਅਤੇ ਆਓ ਜਲ ਪਾਣੀ ਛਕੋ ਜੀ ਆਇਆਂ ਨੂੰ। ਕਹਿਣ ਲੱਗੇ ਪੰਡਿਤ ਜੀ ਅੱਗੋਂ ਹੰਕਾਰੀ ਸੀ, ਕਹਿਣ ਲੱਗਿਆ ਵੀ ਜੇ ਤੁਸੀਂ ਵਿਦਵਾਨ ਨਹੀਂ, ਜੇ ਤੁਸੀਂ ਵਿੱਦਿਆ ਨਹੀਂ ਪੜ੍ਹੀ, ਜੇ ਤੁਸੀਂ ਮੇਰੇ ਨਾਲ ਚਰਚਾ ਨਹੀਂ ਕਰ ਸਕਦੇ, ਤਾਂ ਫਿਰ ਸਾਧੂ ਖਾਣ ਦਾ ਕੀ ਫਾਇਦਾ? ਵਸਤਰ ਲਾ ਦਿਓ, ਕੱਪੜੇ ਲਾ ਦਿਓ, ਗ੍ਰਿਸਤੀ ਹੋ ਜਾਓ, ਡੇਰਾ ਛੱਡ ਦਿਓ, ਕਿਉਂ ਬੈਠੇ ਹੋ ਇੱਥੇ, ਕਲੰਕ ਹੋ ਸਾਧੂਆਂ ਦੇ ਨਾਂ 'ਤੇ। ਉਹ ਮਹਾਤਮਾ ਕਹਿਣ ਲੱਗੇ, ਮਹਾਰਾਜ ਪੰਡਿਤ ਜੀ, ਦੇਵਤਾ ਜੀ, ਭੋਜਨ ਪਾਣੀ ਤਾਂ ਛਕੋ, ਜਲ ਪਾਣੀ ਤਾਂ ਛਕੋ, ਬੈਠੋ ਤਾਂ ਸਹੀ। ਛਕਾਇਆ, ਜਲ ਪਾਣੀ ਛਕਾ ਦਿੱਤਾ, ਔਰ ਉਹ ਕਹਿਣ ਲੱਗੇ ਵੀ ਪੰਡਿਤ ਜੀ ਤੁਸੀਂ ਕਿੰਨੀ ਕੁ ਵਿੱਦਿਆ ਪੜ੍ਹੀ ਹੈ। ਪੰਡਿਤ ਹੰਕਾਰੀ ਸੀ, ਕਹਿੰਦਾ ਦਿਸਦੇ ਨਹੀਂ, ਊਠ ਲੱਦੇ ਹੋਏ ਆ, ਲਾਹੌਰ ਤੋਂ ਚੱਲਿਆ ਹੋਇਆ, ਕੋਈ ਮਾਈ ਦਾ ਲਾਲ ਮੈਨੂੰ ਜਿੱਤ ਨਹੀਂ ਸਕਿਆ ਹੈ। ਆਪਾਂ ਵਿਚਾਰ ਕਰ ਰਹੇ ਹਾਂ, ਦੋਏ ਤੂੰ ਬਰੀ ਅਬੱਧ, ਬੜੀ ਪ੍ਰਬਲ ਹੈ ਸਤਿਗੁਰੂ ਜੀ ਦੇ ਪਾਵਨ ਸਾੜ ਤਪੰਦਾ ਤਿਸ ਲੱਗਾ ਹੈ, ਹਰ ਨਾ ਹੁਣ ਜਿੰਨਾ ਪਾਸ, ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ, ਦੁਆ ਭਾਏ ਸੋ ਬਗੁਚੀ ਹੈ। ਬਗੁਚੀ ਹੈ ਨਾਮ ਖਰਾਬ ਹੁੰਦੇ ਆ, ਖੱਜਲ ਹੁੰਦੇ ਆ, ਖੁਆਰ ਹੁੰਦੇ ਆ, ਜਿਹੜੇ ਦੁਆਇਤ 'ਚ ਫਸ ਜਾਵਣ। ਤਾਂ ਉਹਨਾਂ ਮਹਾਤਮਾ ਨੇ ਪੁੱਛਿਆ ਕਿੰਨੀ ਕੁ ਵਿੱਦਿਆ ਪੜ੍ਹੀ ਹੈ। ਕਹਿਣ ਲੱਗਿਆ ਵੇਖੋ ਚਰਚਾ ਕਰਕੇ ਊਠ ਲੱਦੇ ਹੋਏ ਆ। ਬੈਠਿਆਂ ਬੈਠਿਆਂ ਹੋਇਆਂ ਉਹਨਾਂ ਨੇ ਉਹ ਬੱਚੇ ਨੂੰ ਆਵਾਜ਼ ਮਾਰੀ, ਜਿਹੜਾ ਗਰੀਬ ਮਹਿਰੇ ਸਿੱਖਾਂ ਦਾ ਬੱਚਾ ਪਾਣੀ ਛਿੜਕਦਾ ਸੀ ਡੇਰੇ 'ਚ, ਕੱਚਾ ਸਥਾਨ ਸੀ। ਕਹਿਣ ਲੱਗੇ ਵੀ ਉਹ ਬੱਚੇ ਨੂੰ ਆਵਾਜ਼ ਮਾਰ, ਕਹਿੰਦੇ ਭਾਈ ਉਰੇ ਆ, ਨੇੜੇ ਆਇਆ। ਉਹਨੂੰ ਮਹਾਤਮਾ ਕਹਿਣ ਲੱਗੇ ਇੱਥੇ ਸਾਡੇ ਆਸਣ 'ਤੇ ਬਹਿ ਜਾ। ਕਹਿੰਦਾ ਨਹੀਂ ਜੀ ਮਹਾਰਾਜ, ਮੈਂ ਨਹੀਂ ਤੁਹਾਡੇ ਆਸਣ ਦੇ ਉੱਤੇ ਬੈਠਣਾ। ਉਹਦੀ ਬਾਂਹ ਫੜੀ, ਜ਼ੋਰੋ ਜ਼ੋਰੀ ਕਹਿਣ ਲੱਗੇ, ਨਹੀਂ ਭਾਈ ਬੈਠ ਇੱਥੇ, ਜਦੋਂ ਤੈਨੂੰ ਅਸੀਂ ਕਹਿੰਦੇ ਇੱਥੇ ਬਹਿ ਜਾ। ਕਹਿੰਦਾ ਨਹੀਂ ਮਹਾਰਾਜ, ਤੁਹਾਡੇ ਆਸਣ 'ਤੇ ਮੈਂ ਥੋੜ੍ਹਾ ਬੈਠ ਸਕਦਾ, ਥੱਲੇ ਬੈਠਾਂਗਾ, ਇੱਥੇ ਬੈਠਾਂਗਾ। ਉਹਨਾਂ ਨੇ ਇੱਕ ਵਾਰੀ, ਦੋ ਵਾਰੀ, ਪੰਜ ਵਾਰੀ, ਦਸ ਵਾਰੀ ਕਿਹਾ, ਉਹ ਬੱਚਾ ਨਹੀਂ ਬੈਠਾ, ਬਾਂਹ ਛੱਡ ਦਿੱਤੀ, ਥੱਲੇ ਬੈਠ ਗਿਆ। ਅਤੇ ਉਹ ਮਹਾਤਮਾ ਕਹਿਣ ਲੱਗੇ, ਪੰਡਿਤ ਜੀ ਤੁਸੀਂ ਇੰਨੀ ਜ਼ਿੰਦਗੀ ਵਿੱਦਿਆ ਪੜ੍ਹ ਕੇ, ਗ੍ਰੰਥਾਂ ਦੇ ਗ੍ਰੰਥ ਊਠ ਲੱਦ ਕੇ, ਅਤੇ ਕਹਿੰਦੇ ਹੋ ਮੈਂ ਦਵੈਤ ਸਿੱਧ ਕਰਦਾ ਹੈ, ਅਨਪੜ੍ਹ ਬੱਚਾ ਹੈ ਇੱਕ, ਦਵੈਤ ਤਾਂ ਅਸੀਂ ਦੇਣੇ ਕਰ ਦਿੱਤੀ ਹੈ, ਇਹ ਮੇਰੇ ਵਿੱਚ ਅਤੇ ਆਪ ਵਿੱਚ ਦਵੈਤ ਸਮਝਦਾ ਹੈ, ਤਾਂ ਹੀ ਸਾਡੇ ਆਸਣ 'ਤੇ ਬੈਠਾ ਨਹੀਂ ਹੈ। ਪੰਡਿਤ ਜੀ ਇੰਨੀ ਵਿੱਦਿਆ ਪੜ੍ਹ ਕੇ ਦਵੈਤ ਨੂੰ ਸਿੱਧ ਕਰਨ ਦੀ ਲੋੜ ਨਹੀਂ, ਅਤੇ ਆਪਣੇ ਆਪ ਸਿੱਧ ਹੋ ਜਾਂਦੀ ਹੈ। ਦਵੈਤ ਨੂੰ ਮਾਰ ਦੇਣਾ, ਦਵੈਤ ਨੂੰ ਮੇਟ ਦੇਣਾ, ਦਵੈਤ ਨੂੰ ਭਾਵ ਕਰ ਦੇਣਾ ਮਨੁੱਖ ਦੀ ਜ਼ਿੰਦਗੀ ਦਾ ਪ੍ਰਯੋਜਨ ਹੈ। ਪਾਮਣ ਮਹਾਂਪੁਰਖਾਂ ਦੇ ਚਰਨੀ ਪੈ ਗਿਆ, ਕਹਿੰਦਾ ਮਾਰੇ ਖਿਮਾ ਕਰਿਓ। ਕਹਿੰਦੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਿਧਾਂਤ ਨੂੰ ਮੰਨਦੇ ਹਾਂ। ਸੱਚੇ ਪਾਤਸ਼ਾਹ ਕਹਿੰਦੇ ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਣਪੜ੍ਹਿਆ ਪਰਮਗਤ ਪਾਵੈ। ਜਿਹੜਾ ਪ੍ਰਾਣੀ ਪ੍ਰਭੂ ਦੇ ਨਾਮ ਨੂੰ ਧਿਆਉਂਦਾ ਹੈ, ਭਲਾ ਉਹ ਪੜ੍ਹਿਆ ਭਾਵੇਂ ਅਣਪੜ੍ਹਿਆ, ਵਿੱਦਿਆ ਮੈਂ ਨਾ ਨਹੀਂ ਰਖਾਉਂਦੀ, ਮੁਕਤੀ ਕਲਿਆਣ ਅਤੇ ਅਧਿਆਤਮਿਕ ਸੁੱਖ ਨਾਮ ਦੇ ਨਾਲ ਮਿਲਣਾ ਹੈ। ਜਿਹੜਾ ਪ੍ਰਾਣੀ ਗੋਬਿੰਦ ਨੂੰ ਧਿਆ ਰਿਹਾ ਨਾ, ਉਹਨੂੰ ਸੁੱਖ ਮਿਲੇਗਾ। ਤੁਸੀਂ ਇੰਨੇ ਗ੍ਰੰਥ ਪੜ੍ਹ ਕੇ ਦਵੈਤ ਨੂੰ ਸਿੱਧ ਕਰਦੇ ਹੋ, ਅਤੇ ਅਨਪੜ੍ਹ ਬੱਚੇ ਨੇ ਸਿੱਧ ਕਰਕੇ ਦੱਸ ਦਿੱਤਾ ਵੀ ਦਵੈਤ ਮੇਰੇ 'ਚ ਅਤੇ ਆਪਦੇ 'ਚ ਦੂਜਾਪਨ ਸਮਝ ਕੇ
ਸਾਡੇ ਆਸਣ 'ਤੇ ਬੈਠਾ ਨਹੀਂ, ਸ਼ਰਮਸਾਰ ਹੋ ਕੇ ਪੰਡਿਤ ਬਹਿ ਬਹਿ ਕੇ ਨਿਕਲ ਗਿਆ ਡੇਰੇ ਦੇ ਵਿੱਚੋਂ। ਦੁਆਇਤ ਬੰਦੇ ਨੂੰ ਖੁਰਾਬ ਕਰਦੀ ਹੈ, ਖੱਜਲ ਕਰਦੀ। ਭਾਵਾਂ ਕੋਈ ਕਿੱਡਾ ਹੀ ਗੁਣੀ ਗਿਆਨੀ ਹੋਵੇ, ਕਿੱਡਾ ਵੀ ਵਿਦਵਾਨ ਹੋਵੇ, ਕਿੱਡੇ ਵੀ ਉੱਚੇ ਮਰਤਬੇ 'ਤੇ ਚੱਲ ਜਾਵੇ, ਜਦੋਂ ਉਸਦੇ ਅੰਦਰ ਦੁਬਧਾ ਪ੍ਰਬਲ ਹੋ ਜਾਵੇ, ਦੁਆਇਤ ਵੱਧ ਜਾਵੇ, ਉਹਨੂੰ ਖੁਆਰ ਕਰਦੀ। ਇਸੇ ਲਈ ਪਾਤਸ਼ਾਹ ਕਹਿੰਦੇ ਦੁਆ ਪਾਏ ਵਗੁੱਚੀ ਹੈ, ਦੁਆ ਪਾਏ ਸੋ ਵਗੁੱਚੀ ਹੈ, ਗਲ ਪਈ ਸੋ ਜਮ ਕੀ ਫਾਸ, ਜਮਾਂ ਦੀਆਂ ਫਾਹੀਆਂ ਪਾ ਦਿੰਦੀ ਹੈ ਗਲ ਦੇ ਅੰਦਰ, ਇਤਨੀ ਜ਼ਿਆਦਾ ਪ੍ਰਬਲ ਹੈ ਦੁਆਇਤ। ਔਰ ਬਖਸ਼ਿਸ਼ ਕਰਦੇ ਹਨ, ਜਿਹਾ ਬੀਜਾ ਸੋਲਣਾ ਮੱਥਾ ਜੋ ਲਖਿਆਸ, ਜਿਹਾ ਬੀਜਿਆ ਜਿਹੋ ਜਿਹਾ ਮਨੁੱਖ ਨੇ ਬੀਜ ਬੀਜਿਆ ਉਹੋ ਜਿਹਾ ਹੀ ਫਲ ਵੱਢਦਾ ਹੈ। ਅਤੇ ਮੱਥਾ ਜੋ ਮਸਤਕ ਦੇ ਉੱਤੇ ਲਿਖਿਆ ਹੁੰਦਾ ਹੈ, ਦਰਗਾਹ ਦੇ ਵਿੱਚੋਂ ਜਨਮ ਤੋਂ ਪਹਿਲਾਂ ਮਰਨ ਲਿਖਾਏ ਮੰਡਲ ਮੈਂ ਆਏ, ਜੀਵ ਲਿਖਾ ਕੇ ਆਉਂਦਾ, ਲਿਖ ਦਾਤ ਜੋਤ ਵਡਿਆਈ, ਵਾਹਿਗੁਰੂ ਨੇ ਅਗੰਮੀ ਕਲਮਨਾ ਲਿਖਿਆ ਹੈ। ਹੁਣ ਕੋਈ ਕਹੇਗਾ ਵੀ ਜਦੋਂ ਵਾਹਿਗੁਰੂ ਨੇ ਲਿਖਿਆ ਹੀ ਹੈ ਮੱਥੇ ਦੇ ਉੱਤੇ, ਅਤੇ ਫਿਰ ਮੈਂ, ਕੋਈ ਕਵੇ ਮੈਨੂੰ ਜ਼ੋਰੋ ਜ਼ੋਰੀ ਵੀ ਅੰਮ੍ਰਿਤ ਛਕ, ਕੋਈ ਕਵੇ ਮੈਨੂੰ ਜ਼ੋਰੋ ਜ਼ੋਰੀ ਤੂੰ ਸਤਸੰਗਤ ਕਰ, ਕੋਈ ਮੈਨੂੰ ਜ਼ੋਰੋ ਜ਼ੋਰੀ ਕਹੇ ਉੱਠ ਕੇ ਅੰਮ੍ਰਿਤ ਵੇਲੇ ਨਿਤਨੇਮ ਕਰ, ਸਿਮਰਨ ਕਰ, ਜੇ ਮੇਰੇ ਮੱਥੇ 'ਚ ਲਿਖਿਆ ਹੀ ਨਹੀਂ ਕਰਾਂਗਾ ਕਿਵੇਂ? ਸਤਸੰਗੀਓ, ਅਕਾਲ ਪੁਰਖ ਵਾਹਿਗੁਰੂ ਨੇ ਪੁਰਬਲੇ ਕੀਤੇ ਹੋਏ ਕਰਮਾਂ ਦਾ ਫਲ ਲਿਖਿਆ ਹੈ ਮੱਥੇ 'ਤੇ, ਵੀ ਤੈਨੂੰ ਆ ਮਿਲੇਗਾ ਜਿਹੜਾ ਪੁਰਬਲਿਆਂ 'ਚ ਕਰਕੇ ਆਇਆ ਜੀਵ, ਅਗੰਮੀ ਕਲਮ ਨਾਲ ਲਿਖਿਆ ਹੋਇਆ ਹੈ। ਔਰ ਜਿਹਾ ਬੀਜਾ ਸੋਲਣਾ, ਜਿਹੇ ਜਿਹਾ ਬੀਜ ਬੀਜਿਆ ਪਹਿਲਾਂ ਉਹਦਾ ਫਲ ਹੁਣ ਮਿਲ ਰਿਹਾ ਹੈ। ਇਸ ਕਾਰਨ ਨੂੰ, ਇਹਨੂੰ ਰੀਝਣ ਨੂੰ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਪੁੱਛੀਏ। ਹਜ਼ੂਰ ਕਹਿੰਦੇ ਦੁੱਖ ਸੁੱਖ ਪੁਰਬ ਜਨਮ ਕੇ ਕੀਏ, ਪੁਰਬ ਨਾਮ ਕਹਿੰਦੇ ਆ ਪਹਿਲੇ, ਪਹਿਲਿਆਂ ਜਨਮਾਂ ਦੇ ਕੀਤੇ ਹੋਏ ਕਰਮਾਂ ਦਾ ਫਲ ਹੈ ਜਿਹੜਾ ਦੁੱਖ ਮਿਲਦਾ ਹੈ ਅਤੇ ਸੁੱਖ ਮਿਲਦਾ ਹੈ। ਭਲਾਂ ਦੀ ਸੁੱਖ ਪ੍ਰਸ਼ਾਦਾ ਛਕ ਕੇ ਮਿਲਦਾ ਹੈ, ਭਲਾਂ ਦੀ ਸੁੱਖ ਸੰਤਾਨ ਤੋਂ ਮਿਲਦਾ ਹੈ, ਭਲਾਂ ਸੁੱਖ ਪਤਨੀ ਤੋਂ ਮਿਲਦਾ ਹੈ, ਭਲਾਂ ਸੁੱਖ ਕੰਮ ਕਾਜ ਤੋਂ ਮਿਲਦਾ ਹੈ, ਸੁੱਖ ਮਾਇਆ ਤੋਂ ਮਿਲਦਾ ਹੈ, ਸਾਕ ਸੰਬੰਧੀਆਂ ਤੋਂ, ਗੁਆਂਢੀਆਂ ਤੋਂ, ਗੁਆਂਢੀਆਂ ਤੋਂ ਮਿਲਦਾ, ਪੜੋਸੀਆਂ ਤੋਂ ਮਿਲਦਾ, ਜਿੱਥੋਂ ਮਰਜ਼ੀ ਸੁੱਖ ਮਿਲਦਾ ਉਹ ਪੁਰਬਲੇ ਜਨਮਾਂ ਦਾ ਕੀਤਾ ਫਲ ਹੈ। ਦੁੱਖ ਮਿਲਦਾ ਹੈ, ਭਲਾਂ ਦੀ ਦੁੱਖ ਸੰਤਾਨ ਤੋਂ ਮਿਲੇ, ਪਤਨੀ ਤੋਂ ਮਿਲੇ, ਸਰੀਕੇ ਤੋਂ ਮਿਲੇ, ਰਾਜੇ ਤੋਂ ਮਿਲੇ, ਪਰਜਾ ਨੂੰ ਮਿਲੇ, ਦੁੱਖ ਦਾ ਰੂਪ ਕੋਈ ਵੀ ਹੋਵੇ, ਦੁੱਖ ਦਾ ਕਾਰਨ ਪੁਰਬਲੇ ਜਨਮਾਂ ਦਾ ਕੀਤਾ ਹੋਇਆ ਫਲ ਹੈ। ਦੁੱਖ ਸੁੱਖ ਪੁਰਬ ਜਨਮ ਕੇ ਕੀਏ, ਸੋ ਜਾਣਾ ਜਿਨ ਦਾਤਾ ਦੀਏ। ਅਤੇ ਜੇ ਮਨੁੱਖ ਕਵੇ ਮੈਨੂੰ ਦੁੱਖ ਆਵੇ ਨਾ, ਤਾਂ ਉਹਦੇ ਲਈ ਚੰਗਾ ਕਰਮ ਕਰ, ਹੁਣ ਹੀ ਕਰ ਲੈ। ਹੁਣ ਤਾਂ ਵਾਹਿਗੁਰੂ ਨੇ ਮਨੁੱਖਾ ਸਰੀਰ ਦਿੱਤਾ, ਹੁਣ ਹੀ ਸ੍ਰੇਸ਼ਟ ਕਰਮ ਕਰ ਲੈ। ਔਰ ਸਤਿਗੁਰੂ ਜੀ ਦੇ ਪਾਵਨ ਬਚਨ ਆਪਾਂ ਇਹ ਵੀ ਪੜ੍ਹਦੇ ਹਾਂ ਕਿ ਲੋੜ ਹੈ ਦਾਖ ਬਜੌਰੀਆਂ ਕਿੱਕਰ ਬੀਜਿਆ ਜੱਟ, ਹੰਡਾ ਉਨ ਕਤਾਏ ਦਾ ਪੈਦਾ ਲੋੜਾ ਹੈ ਪੱਟ। ਜੇ ਕਿਸੇ ਕਿਸਾਨ ਨੇ, ਜ਼ਿਮੀਂਦਾਰ ਨੇ ਕਿੱਕਰਾਂ ਬੀਜਤੀਆਂ ਅਤੇ ਉਹਨਾਂ ਉਗਦੀਆਂ ਦੇ ਸੂਲਾਂ ਹੀ ਲੱਗਣਗੀਆਂ, ਕੰਡੇ ਹੀ ਲੱਗਣਗੇ, ਦਾਖਾਂ ਨਹੀਂ ਜੇ ਮਿਲਦੀਆਂ, ਇਸ ਵਾਸਤੇ ਚੰਗਾ ਹੀ ਬੀਜਿਆ ਜਾਵੇ, ਚੰਗਾ ਹੀ ਫਲ ਹੋਵੇਗਾ। ਰਹਿਣ ਵਿਹਾਣੀ ਪੁੱਛਤਾਣੀ ਉੱਠ ਚਲੀ ਗਈ ਨਿਰਾਸ, ਰਹਿਣ ਵਿਹਾਣੀ ਕਹਿੰਦੇ ਜਿਹੜੀ ਪਤੀ ਤੋਂ ਵਿਛੜੀ ਹੋਈ ਇਸਤਰੀ ਹੈ, ਉਹਦੀ ਰਾਤ ਜਿਹੜੀ ਹੈ ਉਹ ਪਸ਼ਚਾਤਾਪ ਕਰਦੀ ਦੀ ਬਤੀਤ ਹੋ ਜਾਂਦੀ ਹੈ, ਚਿੰਤਾ 'ਚ, ਗਮਾਂ 'ਚ, ਫਿਕਰਾਂ 'ਚ, ਘਰ ਦੇ ਪਰਿਵਾਰਾਂ ਦੇ ਜ਼ਿੰਮੇਵਾਰੀਆਂ 'ਚ, ਆਦਿਕ ਦੇ ਵਿੱਚ। ਇਸੇ ਤਰ੍ਹਾਂ ਜਿਹੜੀ ਜੀਵ ਰੂਪ ਇਸਤਰੀ ਹੈ, ਉਸ ਦੀ ਅਵਸਥਾ ਰੂਪੀ ਰਾਤ ਵਾਹਿਗੁਰੂ ਪਰਮੇਸ਼ੁਰ ਤੋਂ ਵਿਛੜੀ ਹੋਈ ਦੀ, ਪਸ਼ਚਾਤਾਪ ਕਰਦਿਆਂ ਹੋਇਆਂ ਦੀ ਬਤੀਤ ਹੋ ਜਾਂਦੀ ਹੈ। ਅਵਸਥਾ ਦੀ ਰਾਤ ਬਤੀਤ ਹੋ ਗਈ, ਉੱਠ ਚਲੀ ਗਈ ਨਿਰਾਸ, ਅਤੇ ਪ੍ਰਲੋਕ ਨੂੰ ਜਾਣ ਦਾ ਸਮਾਂ ਹੋ ਜਾਂਦਾ ਹੈ। ਇਹ ਜੀਵ ਰੂਪ ਇਸਤਰੀ ਨਿਰਾਸ ਹੀ ਹੋ ਕਰਕੇ ਪ੍ਰਲੋਕ ਨੂੰ ਚਲੀ ਜਾਂਦੀ ਹੈ। ਜਿਨ ਕੋ ਸਾਧੂ ਭੇਟੀ ਹੈ ਸੋ ਦਰਗਾਹ ਹੋਏ ਖਲਾਸ, ਜਿਨ੍ਹਾਂ ਨੂੰ ਸਾਧੂ ਮਿਲ ਜਾਣ ਵਾਹਿਗੁਰੂ ਦੀ ਬੰਦਗੀ ਵਾਲੇ, ਜਿਨ੍ਹਾਂ ਨੂੰ ਸਤਿਗੁਰੂ ਜੀ ਦੀ ਸ਼ਰਨ ਮਿਲ ਜਾਏ, ਸਤ ਸੰਗਤ ਮਿਲ ਜਾਏ, ਉਹਨਾਂ ਦੀ ਬੰਦ ਖਲਾਸੀ ਹੋ ਜਾਂਦੀ ਹੈ ਦਰਗਾਹ ਦੇ ਵਿੱਚ, ਪ੍ਰਲੋਕ ਦੇ ਵਿੱਚ ਵੀ। ਕਿਉਂਕਿ ਉਹ ਸਾਧੂਆਂ ਦੇ ਕੋਲ ਨਾਮ ਦੀ ਸ਼ਕਤੀ ਹੁੰਦੀ ਹੈ, ਨਾਮ ਦੀ ਬੰਦਗੀ ਦੇ ਨਾਲ ਬੰਦ ਖਲਾਸੀ ਹੁੰਦੀ ਹੈ। ਐਵੇਂ ਨਹੀਂ ਭਾਈ ਗੁਰਦਾਸ ਸਾਹਿਬ ਜੀ ਨੇ ਲਿਖਤਾ ਕਿ ਰਾਜੇ ਜਨਕ ਦੇ ਬਾਰੇ, ਦੇਵ ਲੋਕ ਨੂੰ ਚੱਲਿਆ ਗਣ ਗੰਧਰਵ ਸਭਾ ਸੁਖ ਵਿਨਾਸੀ, ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ, ਦੇਵ ਲੋਕ ਨੂੰ ਚੱਲਿਆ ਗਣ ਗੰਧਰਵ ਸਭਾ ਸੁਖ ਵਾਸੀ, ਜਮਪੁਰ ਗਿਆ ਪਕਾਰ ਸੁਣ ਵਿਲਾਵਣ ਜੀ ਨਰਕ ਨਿਵਾਸੀ, ਧਰਮ ਰਾਏ ਨੂੰ ਆਖੀ ਉਨ ਸਭਨਾ ਦੀ ਕਰ ਬੰਦ ਖਲਾਸੀ, ਧਰਮ ਰਾਏ ਬੇਨਤੀ ਕਰੈ ਹਉ ਸੇਵਕ ਠਾਕਰ ਅਵਨਾਸੀ, ਗਹਿਣੇ ਧਰੇ ਉਨ ਇੱਕ ਨਾਉ ਪਾਪਾਂ ਨਾਲ ਕਰੇ ਨਿਰਜਾਸੀ, ਪਾਸੰਗ ਪਾਪ ਨਾ ਪੁੱਜਈ ਗੁਰਮੁਖ ਨਾਉ ਉਤੁਲ ਨਾ ਤਲਾਸੀ, ਨਰਕੋਂ ਛੁੱਟੇ ਜੀ ਜੰਤ
ਕੱਟੀ ਗਲੋਂ ਸਿਲਕ ਜਮ ਫਾਸੀ, ਮੁਕਤ ਜੁਗਤ ਨਾਵੈ ਕੀ ਦਾਸੀ। ਰਾਜੇ ਧਰਮ ਰਾਜੇ ਨੂੰ ਕਿਹਾ ਵੀ ਇਹਨਾਂ ਨੇ ਖਲਾਸੀ ਕਰਦੇ, ਰਾਜੇ ਜਨਕ ਨੇ ਕਿਹਾ ਮਹਾਰਾਜ ਮੈਂ ਪਰਮੇਸ਼ਰ ਦੇ ਹੁਕਮ 'ਚ ਬੰਨਿਆ ਹੋਇਆ, ਕਰਮਾਂ ਦਾ ਫਲ ਭੋਗ ਰਿਹਾ, ਇੱਕ ਘੜੀ ਦਾ ਨਾਮ ਜਿਹੜਾ ਨਾ ਉਹਦੇ ਬਰਾਬਰ ਉਹ ਨਰਕਾਂ ਦੇ ਕੁੰਡ ਖਾਲੀ ਕਰਤੇ ਸੀ ਰਾਜੇ ਜਨਕ ਨੇ। ਇਹ ਏਡੀ ਵੱਡੀ ਦਰਗਾਹ ਦੇ ਵਿੱਚ ਵੀ ਸਹਾਈ ਹੁੰਦਾ ਹੈ, ਬਖਸ਼ਿਸ਼ ਕਰਦੇ ਆ ਜਿਨ ਕੋ ਸਾਧੂ ਭੇਟੀਆ, ਸੋ ਦਰਗਾਹ ਹੋਏ ਖਲਾਸ, ਦਰਗਾਹ 'ਚ ਹੀ ਵੰਡ ਖਲਾਸੀ ਹੋ ਜਾਂਦੀ ਹੈ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ, ਪ੍ਰਭੂ ਇਹੋ ਜੀ ਰਹਿਮਤ ਕਿਰਪਾ ਕਰ, ਤੇਰੇ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਹੈ, ਚਾਹਨਾ ਲੱਗੀ ਹੋਈ ਹੈ। ਦਰਸ਼ਨ ਵਿਦਵਾਨਾਂ ਨੇ ਕਈ ਤਰ੍ਹਾਂ ਦੇ ਮੰਨੇ ਹੈ, ਚਿੱਤਰ ਦਰਸ਼ਨ, ਸ਼੍ਰਵਣ ਦਰਸ਼ਨ, ਪ੍ਰਤੱਖ ਦਰਸ਼ਨ ਔਰ ਸ਼੍ਰਵਣ, ਇਹ ਦਰਸ਼ਨ ਮੰਨੇ ਗਏ ਨੇ। ਇਹ ਜਿਹੜੇ ਚਿੱਤਰ ਦਰਸ਼ਨ, ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ, ਸ਼ਹੀਦਾਂ ਦੀਆਂ ਤਸਵੀਰਾਂ, ਬੇਸ਼ੱਕ ਉਹ ਕਾਲਪਨੇ ਪਰ ਸਾਨੂੰ ਅਨੁਭਵ ਹੁੰਦਾ ਹੈ ਕਿ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਹੈ ਨੇ। ਇੱਕ ਵਾਰੀ ਸਾਨੂੰ ਚੇਤਾ ਆ ਜਾਂਦਾ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ। ਔਰ ਫਿਰ ਦੂਸਰੇ ਹੈ ਜਿਹੜੇ ਨੇ ਸ਼੍ਰਵਣ ਦਰਸ਼ਨ, ਗੁਰੂ ਕੇ ਇਤਿਹਾਸ ਨੂੰ ਸੁਣਦਿਆਂ ਹੋਇਆਂ, ਗੁਰਬਾਣੀ ਨੂੰ ਸੁਣਦਿਆਂ, ਕਥਾ ਕੀਰਤਨ ਸੁਣਦਿਆਂ ਹੋਇਆਂ ਝਲਕਾਰਾ ਪੈ ਜਾਣਾ, ਕਿਤੇ ਮੇਰੇ ਸਤਿਗੁਰੂ ਇਸ ਤਰ੍ਹਾਂ ਜੰਗੇ ਮੈਦਾਨ 'ਚ ਜਾਂਦੇ ਹੋਣਗੇ, ਇਵੇਂ ਮੇਰੇ ਸਤਿਗੁਰੂ ਦੀਵਾਨ 'ਚ ਸੱਜ ਕਰਕੇ ਸੰਗਤ ਨੂੰ ਉਪਦੇਸ਼ ਦਿੰਦੇ ਹੋਵਣਗੇ, ਅਨੁਭਵ ਹੋਵਣਾ ਉਸ ਤਰ੍ਹਾਂ ਦਾ, ਉਹਨੂੰ ਕਹਿੰਦੇ ਨੇ ਸ਼੍ਰਵਣ ਦਰਸ਼ਨ। ਚਿੱਤਰ ਦਰਸ਼ਨ, ਸ਼੍ਰਵਣ ਦਰਸ਼ਨ ਅਤੇ ਸੁਪਨ ਦਰਸ਼ਨ,

ਜੰਗਲ ਵੇਲਿਆਂ ਨੂੰ ਜਾਂਦੇ ਕਲਗੀਧਰ ਜੀ ਦੇ ਪ੍ਰਤੱਖ ਦੀਦਾਰ ਕਰਕੇ ਫਿਰ ਆ ਕਰਕੇ ਉਹ ਜਲ ਪਾਣੀ ਛਕਿਆ ਕਰਦੇ ਸਨ, ਜੀਵਨ ਨਿਭਾਇਆ। ਇਵੇਂ ਸਤਿਗੁਰੂ ਜੀ ਦੇ ਪ੍ਰਤੱਖ ਦਰਸ਼ਨ ਦੀਦਾਰ ਬੇਅੰਤ ਸਿੱਖਾਂ ਭਗਤਾਂ ਨੂੰ ਇਤਿਹਾਸ ਭਰਿਆ ਪਿਆ ਹੁੰਦੇ ਹਨ। ਤੇਰੇ ਦਰਸ਼ਨ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਮਹਾਰਾਜ ਤੇਰੇ ਦਰਸ਼ਨਾਂ ਦੀ ਪਿਆਸ ਹੈ, ਚਾਹਨਾ ਲੱਗੀ ਹੋਈ ਹੈ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਮਹਾਰਾਜ ਤੇਰੇ ਤੋਂ ਬਿਨਾਂ ਕੋਈ ਸਮਰੱਥ ਨਹੀਂ ਹੈ। ਸ੍ਰਿਸ਼ਟੀ ਨੂੰ ਭੰਨਣ ਘੜਨ ਦੇ ਅੰਦਰ, ਬਣਾਵਣ ਦੇ ਅੰਦਰ, ਸੰਸਾਰ ਦੇ ਲੋਕਾਂ ਦੇ ਦੁੱਖ ਮੇਟਣ ਦੇ ਅੰਦਰ, ਉਹਨਾਂ ਨੂੰ ਸੁੱਖ ਬਖਸ਼ਣ ਦੇ ਵਿੱਚ ਰਾਉ ਰੰਗ ਕਰ ਡਾਰੇ ਰੀਤੇ ਭਰੇ ਭਰੇ ਸਿਖਨਾਵਾ ਜੇ ਤਾਗੋ। ਗਰੀਬ ਨੂੰ ਬਾਦਸ਼ਾਹ ਬਣਾ ਦਿੰਦੇ ਹੋ, ਤੇਰੇ ਤੋਂ ਬਗੈਰ ਕੋਈ ਸਮਰੱਥ ਨਹੀਂ ਹੈ। ਤੇਰੇ ਚਰਨਾਂ 'ਚ ਇੱਕ ਅਰਦਾਸ ਹੈ, ਇੱਕ ਨਾਨਕੀ ਅਰਦਾਸ, ਜੇ ਤੂੰ ਦਭਾਵ ਸੀ ਮਹਾਰਾਜ ਜੇ ਤੈਨੂੰ ਭਾ ਜਾਵੇ। ਅਤੇ ਮੈਂ ਦੀਜੈ ਨਾਮ ਦਵਾਸ, ਦੀਜੈ ਨਾਮ ਨਿਵਾਸ, ਹਰ ਗੁਣ ਗਾਵ ਸੀ, ਤੇਰੇ ਗੁਣਾਂ ਨੂੰ ਗਾਉਂਦਾ ਰਵਾਂ। ਇਹ ਅਰਦਾਸ ਦੀ ਵਿਆਖਿਆ ਬੜੀ ਲੰਬੀ ਹੈ ਸਾਧ ਸੰਗਤ, ਇਹ ਆਪਣੇ ਸਮੇਂ ਨੇ ਇਜਾਜ਼ਤ ਨਹੀਂ ਦੇਣੀ, ਹੁਣ ਰਹੋ ਵਿਚਾਰ। ਅਰਦਾਸ ਬੜੀ, ਸਿੱਖ ਦਾ ਜੀਵਨ ਹੀ ਅਰਦਾਸ ਹੈ, ਸਿੱਖ ਦੇ ਜੀਵਨ ਦੀ ਆਰੰਭਤਾ ਹੀ ਅਰਦਾਸ ਤੋਂ ਹੈ। ਉੱਠਦਿਆਂ ਸਾਰ ਹੀ ਅਰਦਾਸ ਹੈ ਪਾਤਸ਼ਾਹ ਦੇ ਚਰਨਾਂ 'ਚ, ਮਹਾਰਾਜ ਰਹਿਣ ਬਤੀਤ ਹੋਈ, ਦਿਨ ਸਾਇਆ ਤੇਰੇ ਸਨਮੁਖ ਬਤੀਤ ਹੋਵੇ, ਨਾਮ ਦੀ ਦਾਤ ਬਖਸ਼ੋ, ਨਿਤਨੇਮ ਦੀ ਪਰਪੱਕਤਾ ਬਖਸ਼ੋ। ਅਰਦਾਸ ਤੋਂ ਹੀ ਜੀਵਨ ਆਰੰਭ ਹੁੰਦਾ ਹੈ, ਅਰਦਾਸ 'ਤੇ ਜਾ ਕੇ ਹੀ ਖਤਮ ਹੁੰਦਾ ਹੈ, ਅੰਤਮ ਅਰਦਾਸ ਵੇਲੇ ਜੀਵਨ ਸਮਾਪਤ ਹੁੰਦਾ ਹੈ। ਅਰਦਾਸ ਦੀ ਵਿਆਖਿਆ ਲੰਬੇਰੀ ਹੈ, ਰਹੋ ਵਿਚਾਰ, ਕਦੇ ਮਹਾਰਾਜ ਨੇ ਸਮਾਂ ਬਖਸ਼ਿਆ ਤੇ ਜ਼ਰੂਰ ਕਰਾਂਗੇ। ਅਸਾੜ ਸੁਹੰਦਾ ਤਿਸ ਲੱਗੈ ਜਿਸ ਮਾਨ ਹਰ ਚਰਨ ਨਿਵਾਸ। ਅਸਾੜ ਦੇ ਮਹੀਨੇ ਦੁਬਾਰਾ ਬਖਸ਼ ਕੀਤੀ ਹੈ। ਮਹਾਰਾਜ ਕਹਿੰਦੇ ਇਹ ਸੁਹੰਦਾ ਸੋਭਨੀਕ ਉਹਨਾਂ ਨੂੰ ਲੱਗਦਾ ਹੈ ਜਿਸ ਮਨ ਚਰਨ ਨਿਵਾਸ, ਜਿਹਦੇ ਹਿਰਦੇ 'ਚ ਮਨ ਦੇ ਅੰਦਰ ਗੁਰੂ ਕੇ ਚਰਨ ਨਿਵਾਸ ਕਰ ਜਾਵਣ। ਹੁਣ ਜਿਹੜੇ ਪਖੰਡੀ ਨੇ, ਜਿਹੜੇ ਦੇਹਧਾਰੀ ਨੇ, ਉਹ ਕਹਿਣਗੇ ਗੁਰੂ ਗ੍ਰੰਥ ਸਾਹਿਬ ਜੀ ਦੇ ਤੇ ਚਰਨ ਹੀ ਨਹੀਂ, ਕਿਹੜੇ ਚਰਨ ਨਿਵਾਸ ਕਰਨਗੇ। ਸਾਹਿਬ ਕਹਿੰਦੇ ਚਿੱਤ ਚਰਨ ਨਾਮ ਧੰਨ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਹਿਰਦੈ ਚਰਨ ਸ਼ਬਦ ਸਤਿਗੁਰ ਕੋ, ਨਾਨਕ ਬੰਧਿਓ ਪਾਲ। ਇਹ ਨਾਮ ਰੂਪੀ ਚਰਨ ਨੇ, ਜੇ ਕੋਈ ਦੇਹਧਾਰੀ ਦੇ ਖਰੌੜੇ ਕਹੋਗੇ ਉਹਨਾਂ ਸੜ ਜਾਣੇ ਆ, ਅੱਗ 'ਚ ਬਲ ਜਾਣੇ ਆ, ਨਾਮ ਰੂਪੀ ਚਰਨ ਕਦੇ ਸੜਦੇ ਨਹੀਂ। ਇੱਕ ਛੋਟੀ ਜੀ ਸਾਖੀ ਇੱਕ ਮਿੰਟ ਦੀ ਕਰਕੇ ਸਮਾਪਤੀ ਕਰੀਏ ਬਾਬਾ ਜੀ। ਸਤਿਗੁਰੂ ਕਲਗੀਧਰ ਮਹਾਰਾਜ ਜੀ ਦੇ ਨਾਲ ਈਰਖਾ ਕਰਦਾ ਹੈ ਕਹਿਲੂਰ ਰਿਆਸਤ ਦਾ ਰਾਜਾ ਭੀਮ ਚੰਦ, ਰੱਜ ਕੇ ਕਰਦਾ ਹੈ। ਅਤੇ ਭੀਮ ਚੰਦ ਦਾ ਦੂਤ ਹੈ, ਉਹਦਾ ਵਜ਼ੀਰ ਹੈ ਦੇਵੀ ਦਾਸ। ਉਹਨੇ ਦੇਵੀ ਦਾਸ ਨੂੰ ਕੱਲਿਆ, ਪਤਾ ਕਰਕੇ ਆਖ ਆਨੰਦਪੁਰ ਸਾਹਿਬ ਦੇ ਵਾਸੀ ਦੇ ਕੋਲ ਕਿੰਨੀ ਕੁ ਸੈਨਾ ਹੈ, ਕਿੰਨੀ ਕੁ ਫੌਜ ਹੈ। ਜਦੋਂ ਦੇਵੀ ਦਾਸ ਗਿਆ ਕਲਗੀਧਰ ਦੇ ਦਰਬਾਰ 'ਚ ਦੀਦਾਰ ਕੀਤੇ, ਅਲਾਹੀ ਜਲਾਲ ਤੱਕ ਕੇ ਉਹਦਾ ਸੀਸ ਝੁੱਕ ਗਿਆ, ਉਹ ਦੰਗ ਰਹਿ ਗਿਆ। ਸੈਨਾ ਉਹਦੇ ਉਹਦੇ ਚੇਤਾ ਹੀ ਭੁੱਲ ਗਿਆ ਵੀ ਸੈਨਾ ਕਿੰਨੀ ਆ, ਪਰ ਉਹਨੇ ਗੁਰੂ ਕੇ ਖਾਲਸੇ 'ਚ ਉਤਸ਼ਾਹ ਦੇਖਿਆ, ਲੱਖਾਂ ਲੱਖਾਂ ਨਾਲ ਲੜਨ ਦੀ ਉਹ ਤਾਕਤ ਰੱਖਦਾ, ਸਮਰੱਥਾ ਰੱਖਦਾ। ਆ ਕੇ ਭੀਮ ਚੰਦ ਨੂੰ ਕਹਿਣ ਲੱਗਿਆ, ਰਾਜਾ ਭੀਮ ਚੰਦ ਜਿਹਦੇ ਨਾਲ ਮੱਥਾ ਲਾ ਲਿਆ ਨਾ, ਉਹ ਕੋਈ ਸੰਸਾਰੀ ਬੰਦਾ ਨਹੀਂ ਹੈ, ਉਹ ਦੁਨਿਆਵੀ ਮਨੁੱਖ ਨਹੀਂ ਹੈ, ਉਹ ਕੋਈ ਅਕਾਲ ਪੁਰਖ ਪਰਮੇਸ਼ਰ ਦਾ ਰੱਬੀ ਅਵਤਾਰ ਹੈ। ਉਹਦੇ ਚਰਨਾਂ 'ਤੇ ਜਾ ਕੇ ਸਿਜਦਾ ਕਰ ਲੈ, ਤੇਰੀਆਂ ਪੁਸਤਾਂ ਰਾਜ ਭੋਗਣਗੀਆਂ। ਜੇ ਉਹਦੇ ਨਾਲ ਮੱਥਾ ਲਾਏਗਾ ਤਾਂ ਦੁਨੀਆਂ ਦੇ ਤਖ਼ਤ 'ਤੇ ਤੋਂ ਤੇਰੀ ਸਲਤਨਤ ਤਬਾਹ ਹੋ ਜਾਏਗੀ, ਨਾਮੋ ਨਿਸ਼ਾਨ ਮਿਟ ਜਾਏਗਾ। ਅਤੇ ਜਦੋਂ ਬੰਦੇ ਦੇ ਅੰਦਰ ਦਵਾਇਤ ਹੋਵੇ, ਜਦੋਂ ਬੰਦੇ ਦੇ ਅੰਦਰ ਈਰਖਾ ਦੀ ਅੱਗ ਬਲਦੀ ਹੋਵੇ, ਜਦੋਂ ਮਨੁੱਖ ਦੇ ਅੰਦਰ ਹੰਕਾਰ ਹੋਵੇ, ਉਦੋਂ ਮਨੁੱਖ ਨੂੰ ਕੁਝ ਸੋਝੀ ਨਹੀਂ ਆਉਂਦੀ। ਇੱਕ ਪ੍ਰਬੋਧ ਚੰਦਰ ਨਾਟਕ ਦੇ ਅੰਦਰ ਇੱਕ ਸਲੋਕ ਹੈ, ਉਹ ਕਹਿੰਦਾ ਅੰਧ ਕਰੋ ਦ੍ਰਿਗਬੰਤਨ ਕੋ, ਸੁਰਤ ਬੰਤਨ ਕੋ ਬਦਰੋ ਕਰ ਡਾਰੋ। ਕ੍ਰੋਧ ਕਹਿੰਦਾ ਜਿੱਥੇ ਆ ਕੇ ਮੈਂ ਵਸ ਜਾਣਾ, ਮੈਂ ਅੱਖਾਂ ਤੋਂ ਦਿਸਣੋਂ ਹਟਾ ਦਿੰਦਾ ਅਤੇ ਕੰਨਾਂ ਤੋਂ ਸੁਣਨੋਂ ਹਟਾ ਦਿੰਦਾ, ਸੁਣਦਾ ਹੀ ਨਹੀਂ, ਗਿਣਦਾ ਹੀ ਨਹੀਂ ਕਿਸੇ ਦੀ। ਹੇ ਕੱਲ ਮੂਲ ਕ੍ਰੋਧੰ ਕਦੰਚ ਕਰਨਾ ਨਾ, ਪਰ ਜਿੱਤੇ ਪਾਤਸ਼ਾਹ ਨੇ ਸੰਸਕ੍ਰਿਤੀ 'ਚ ਇੱਕ ਬਚਨ ਲਿਖਿਆ ਹੈ, ਕੱਲ ਮੂਲ, ਕਲਾ ਦਾ ਮੁੱਢ ਕ੍ਰੋਧ ਹੁੰਦਾ ਹੈ। ਸੰਸਾਰ ਦੀਆਂ ਘਰ ਤੋਂ ਲੈ ਕੇ ਦੁਨੀਆਂ ਭਰ ਦੀਆਂ, ਵਿਸ਼ਵ ਦੀਆਂ, ਵਰਡ ਦੀਆਂ ਲੜਾਈਆਂ ਲੜਦੀਆਂ ਕ੍ਰੋਧ ਦਾ ਕਾਰਨ ਕਰਕੇ ਲੱਗਦੀਆਂ। ਹੇ ਕੱਲ ਮੂਲ ਕ੍ਰੋਧੰ, ਕਹਿੰਦੇ ਹੇ ਕਲਾ ਦਾ ਮੁੱਢ ਕ੍ਰੋਧ, ਕਦੰਚ ਕਰਨਾ ਨਾ, ਪਰ ਜਿੱਤੇ ਤੂੰ ਕਦੇ ਦਇਆ ਨਹੀਂ ਪੈਦਾ ਹੋਣ ਦਿੰਦਾ। ਭੀਮ ਚੰਦ ਕਹਿਣ ਲੱਗਿਆ, ਵੱਡੀ ਲੈ ਕੇ ਆਇਆ ਹੈ, ਜਲਾਦਾਂ ਨੂੰ ਕਹਿੰਦਾ ਜਾਓ ਇਹਦੇ ਨੇਤਰਾਂ 'ਚ ਲੋਹੇ ਦੀਆਂ ਸਲਾਈਆਂ ਧੱਕ ਦਿਓ, ਪਹਾੜੀ ਤੋਂ ਰੋੜ ਦਿਓ ਹੱਥ ਪੈਰ ਵੱਢ ਕਰਕੇ। ਅਤੇ ਹੁਣ ਜਦੋਂ ਦੇਵੀ ਦਾਸ ਨੂੰ ਜਲਾਦ ਲੈ ਗਏ ਬਾਹਰ ਪਹਾੜੀ 'ਤੇ ਉੱਚੀ 'ਤੇ, ਉਹਨੇ ਕਲਗੀਧਰ ਦੇ ਚਰਨਾਂ ਦਾ ਧਿਆਨ ਧਾਰ ਲਿਆ, ਹਿਰਦੈ ਹਿਰਦੇ ਦੇ ਅੰਦਰ ਅਰਦਾਸ ਕੀਤੀ। ਉਹ ਸਾੜ ਸੁਹੰਦਾ ਤਿਸ ਲੱਗਾ ਜਿਸ ਮਨ ਹਰ ਚਰਨ ਨਿਵਾਸ, ਹਰੀ ਦੇ ਚਰਨਾਂ ਦਾ ਆਸਰਾ ਤੱਕ ਲਿਆ। ਕਹਿੰਦਾ ਪਾਤਸ਼ਾਹ ਮੈਂ ਤੇਰੀ ਸੱਚੀ ਸਿਫਤ ਕੀਤੀ ਹੈ, ਜੇ ਤੁਸੀਂ ਵਾਕਈ ਰੱਬੀ ਅਵਤਾਰ ਹੋ, ਜੇ ਤੁਸੀਂ ਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦਾ ਰੂਪ ਹੋ, ਫਿਰ ਬਿਰਧ

ਜਿਹੜੀ ਪੈਜ ਰੱਖ ਲਿਓ, ਮੈਂ ਤੇਰੇ ਚਰਨਾਂ ਦਾ ਆਸਰਾ ਤੱਕ ਲਿਆ। ਜਦੋਂ ਸਲਾਈਆਂ ਲੋਹੇ ਦੀਆਂ ਗਰਮ ਜਲਾਦਾਂ ਨੇ ਨੇਤਰਾਂ 'ਚ ਧੱਕੀਆਂ, ਦਸਵੇਂ ਪਾਤਸ਼ਾਹ ਦੇ ਚਰਨਾਂ 'ਚੋਂ ਖੂਨ ਦੀ ਧਾਰ ਵਹਿ ਤੁਰੀ। ਮਾਤਾ ਸਾਹਿਬ ਗੁਜਰ ਕੌਰ ਜੀ ਪੁੱਛਦੇ, ਲਾਲ ਜੀ ਆਹ ਮਾਸ ਦੇ ਸੜਨ ਦੀ ਗੰਧੀ ਆ ਰਹੀ ਹੈ। ਹਜ਼ੂਰ ਕਹਿੰਦੇ, ਮਾਤਾ ਜੀ ਕਿਸੇ ਸੇਵਕ ਨੇ ਚਰਨਾਂ ਦਾ ਆਸਰਾ ਧਾਰਿਆ ਹੈ, ਦੁਸ਼ਮਣ ਨੇ ਉਹਦੇ ਨੇਤਰਾਂ 'ਚ ਲੋਹੇ ਦੀਆਂ ਸਲਾਈਆਂ ਤੱਕਤੀਆਂ, ਪਰ ਅਸੀਂ ਉਹਨੂੰ ਤੱਤੀ ਬਾਹ ਨਹੀਂ ਲੱਗਣ ਦਿੱਤੀ, ਪਹਾੜੀ ਤੋਂ ਰੋੜਤਾ, ਨੇਤਰ ਖੋਲ੍ਹੇ, ਸਹੀ ਸਲਾਮਤ ਠੀਕ ਹਾਂ। ਦਸਵੇਂ ਪਾਤਸ਼ਾਹ ਦੇ ਚਰਨਾਂ 'ਚ ਜਾ ਕੇ ਸਿੱਖੀ ਧਾਰਨ ਕਰ ਲਈ ਦੇਵੀ ਦਾਸ ਨੇ, ਜਿਸ ਦੇ ਹਿਰਦੇ 'ਚ ਸਤਿਗੁਰੂ ਦੇ ਚਰਨ ਵਸ ਜਾਣ, ਪਾਤਸ਼ਾਹ ਰਹਿਮਤ ਕਰਨ, ਸਭ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਦਰੋਂ ਘਰੋਂ ਸਿੱਖੀ ਦਾਨ, ਨਾਮ ਦਾਨ, ਭਰੋਸੇ ਦੀ ਦਾਤ ਨਾਲ ਨਵਾਜਣ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਦਿਓ ਸੱਜਣ ਸੀਸੜੀਆਂ, ਜੋ ਹੋਵੇ ਸਾਹਿਬ ਸਿਮੇ ਅਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਵਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਦਾ ਪਾਇਆ ਸਹਿਜ ਸੇਤੀ। ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਪ੍ਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ ਅੰਗੀਕਾਰ ਹੋ ਕਰੇ ਤੇਰਾ, ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ, ਸੋਖ ਮਨੋ ਵਸਾਰੇ ਕਹਿ ਨਾਨਕ ਮਨ ਮੇਰੇ, ਸਦਾ ਰਹੂ ਹਰ ਨਾਲੇ। ਸਾਚੀ ਸਾਹਿਬਾ ਕਿਆ ਨਹੀਂ ਕਰ ਤੇਰਾ, ਕਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸਾਂਤ ਸੁੱਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਬੇਟਾ ਹੋ, ਜਿਸ ਦੀਆਂ ਇਹ ਵਡਿਆਈ ਆ। ਕਹਿ ਨਾਨਕ ਸੁਣੋ ਸੰਤੋ, ਸਬਦ ਧਰੋ ਬੇਆਰੋ, ਸਾਚਾ ਨਾਮ ਮੇਰਾ ਆਧਾਰੋ, ਬਾਜੇ ਪੰਜ ਸ਼ਬਦ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਬਾਜੇ।

ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਬੰਤ ਨਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਰਦਾਸ ਮਾਰੀ ਜੀਓ ਪਿੰਡ।

ਬੋਲੋ ਜੀ ਵਾਹਿਗੁਰੂ। ਅਰਦਾਸ ਏਕੋ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਏ। ਅਰਜਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਕਰਿ ਨਾਉ ਨਿਧਾਵੈ ਧਾਏ। ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ

ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਸੁਣ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚੜਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ।

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੁ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ, ਵਾਹਿਗੁਰੂ। ਸਿੱਖਾਂ ਦਾ ਮਾਨੀ ਵਾ, ਮਤ ਉੱਚੀ ਮਤ, ਪਾਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ, ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਸੱਚੇ ਪਿਤਾ, ਧੰਨ ਧੰਨ ਸਾਹਿਬ। ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਓ ਆਪ ਜੀ ਦੇ ਹਜ਼ੂਰ ਸਮੂਹ ਸਾਧ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਪਾਤਸ਼ਾਹ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਓਅੰਕਾਰ ਸਤਿਨਾਮ ਕਰਤਾ ਪੁਰਖ

ਕਿਰਪਾ ਕਰਨੀ ਅਖੀਰ ਬਕਰੀ ਸੱਚੇ ਪਾਤਸ਼ਾਹ ਜੀ ਸੁੱਖ ਹੋ।

0: ओके
1: ओके, कौन से होगा?
2: हाँ, बिल्कुल बिल्कुल।

ಸೇವಿಯ ಹನುಸಾಸುಬಾಯಿ ದರ್ಶನ ಪರ್ಸಯ ಗುರು ಕಾ ಜನಮ ಮರಣ ದುಃಖದಾಯಿ ਹੋਵੇ ਤਿਸ ਤੁਕ ਕਾਮ ਦੀ ਨੂਰ ਅਰਸੋਂ ਕੁਰਸੋਂ ਚੱਟੀ ਹੈ ਸਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ

ਪ੍ਰਗਟ ਪਈ ਸਗਲੇ ਜੁਗੇ ਅੰਦਰ, ਗੁਰੂ ਨਾਨਕ ਕੀ ਵਡਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਅਸਾਠ ਗੁੰਦ ਤਿਸ ਲੱਗੇ ਰਣਾਉ ਨਾ ਜਿੰਨਾ ਪਾਸ, ਜੁਗ ਜੀਵਨ ਪੁਰਖ ਤਿਆਗ ਕੈ ਮਾਣ ਸੰਧੀ ਆਸ। ਅਸਾਠ ਗੰਗਾ ਤਿਸ ਲੱਗੇ ਰਣਾਉ ਨਾ ਜਿੰਨਾ ਪਾਸ, ਜੁਗ ਜੀਵਨ ਪੁਰਖ ਤਿਆਗ ਕੈ ਮਾਣ ਸੰਧੀ ਆ। ਗੁਹੇ ਭਾਏ ਵੇ ਗੁੱਤੀਏ।

Sağ olun.

Απόλυτα.

true.

ਘਰਦੇ ਨਾਲ ਜੁੜ ਕੇ ਰੱਖਣਾ ਸਤਿਕਾਰ ਦੇ ਵਿੱਚ ਉਹਨਾਂ ਦੀ ਮਾਤਾ ਉਹਨਾਂ ਨੂੰ ਦੱਸ ਦਿੰਦੀ ਹੈ ਕਿ ਬੱਚੀ ਨੂੰ ਤੰਦਰੁਸਤੀ ਗੱਲ ਦੱਸੋ,

的那滋味，不甘

לא בפינג פונג.

Sonic.

לתקן אם יהיה לי תלוש,

ठीक है।

ਅਸ਼ਫੜਾ

0: ਸਾਰਾ ਛੁੱਟ ਗਿਆ। ਫਿਰ ਵੀ ਤੁਸੀਂ ਹੁਣ ਬੋਲੋਗੇ ਨਾ, ਬੋਲੋਗੇ ਅੱਗੇ ਹੋ ਜਾਓ।
1: ਨਹੀਂ ਕੋਈ ਨੀ, ਮੈਂ ਥੋੜਾ ਤੈਨੂੰ ਕਹਿਣ ਜਗ੍ਹਾ ਹੋ ਜਾਊਗਾ ਨਾ, ਫਿਰ ਨਾਲ ਨਾਲ ਮਾਈਕ
0: ਕਿਉਂਕਿ ਇਹਨੂੰ ਨਾ ਜ਼ਿਆਦਾ ਹਿਲਾਇਓ ਪਰਲੇ।
1: ਨਹੀਂ ਮੈਂ ਉਹੀ ਕਰਨ ਲੱਗੀ ਹੂੰ।
0: ਦੋ ਦੋ ਤਿੰਨ ਤਿੰਨ ਜਾਣੀਆਂ ਵੀ ਪੈ।
1: ਹਾਂਜੀ ਜਗ੍ਹਾ ਹੋ ਜਾਊਗਾ।

0: ਚੁੱਪ ਰਹਿਣ ਚ ਭਲਾ, ਜੋ ਹੁੰਦਾ ਹੋਈ ਜਾਵੇ।
1: ਸਾਢੇ ਚਾਰ ਹੋ ਗਏ, ਕਰ ਦੋ।

ਆ ਚੈੱਕ, ਵੱਡੀ ਆਈ ਆ। ਉੱਦਾਂ ਕਹਿੰਦੇ ਸਾਨੂੰ ਮਾਈਕ ਨਹੀਂ ਚਾਹੀਦੇ। ਬਸ ਮਨ ਪਈ ਮਨ।

ਜਲਦੀ ਆ ਜਾ, ਕੁਛ ਨਹੀਂ ਤੂੰ ਆ ਜਾ, ਨਾ ਬੋਲੀ ਚੈੱਕ ਆ ਜਾ ਪਲੀਜ਼। ਬੋਲਣਾ ਕਿਉਂ ਨਹੀਂ, ਇਹਨਾਂ ਦਾ ਪਾਠ ਕਰਦੀ ਪੈ, ਕੋਈ ਨਹੀਂ ਤਾਂ ਬੋਲ।

0: ਸਤਿਗੁਰੇ ਨਮਹਿ ਸ੍ਰੀ ਗੁਰਦੇਵੇ ਨਮਹਿ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਾਲ ਕਲੇਸ਼ ਕਰ ਮਾਹਿ ਮਿਟਾਵੋ
1: ਸਿਮਰੋ ਜਾਸ ਬਸੰਤਰ ਏ

0: ਰਬ ਜੀ ਬਸਹੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ।
1: ਪ੍ਰਭ ਕੋ ਸਿਮਰੇ ਸੇ ਤਨਵੰਤੇ, ਪ੍ਰਭ ਕੋ ਸਿਮਰੇ ਸੇ ਪਤਵੰਤੇ।
0: ਪ੍ਰਭ ਕੋ ਸਿਮਰੀ ਸੇ ਜਨ ਪਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ।
1: ਪ੍ਰਭ ਕੋ ਸਿਮਰੇ ਸੇ ਬੇ ਮੋਹਤਾਜੇ, ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ।
0: ਪ੍ਰਭ ਕੋ ਸਿਮਰੇ ਸੇ ਸੁਖਵਾਸੀ, ਪ੍ਰਭ ਕੋ ਸਿਮਰੇ ਸਦਾ ਵਿਨਾਸੀ।
1: ਸਿਮਰਨ ਤੇ ਲਾਗੇ ਜਿਨ ਆਪ ਦਇਆ, ਨਾਨਕ ਜਨ ਕੀ ਮੰਗੈ ਰਵਾਲਾ।
0: ਪ੍ਰਭ ਕੋ ਸਿਮਰਹਿ ਸੇ ਪਾਰਿ ਉਪਕਾਰੀ, ਪ੍ਰਭ ਕੋ ਸਿਮਰਹਿ ਤਿਨ ਸਦ ਬਲਹਾਰੀ।
1: ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੇ ਤਿਨ ਸੂਖ ਬਿਹਾਵੇ।
0: ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰਹਿ

0: ਹਰ ਸਿਮਰਨ ਕਰ ਭਗਤ ਹਰ ਸਿਮਰਨ ਭਏ ਸਿੱਧ ਜਤੀ ਦਾਤੇ
1: ਹਰ ਸਿਮਰਨ ਭਗਤ
0: ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੀਦ ਉਪਾਈ
1: ਹਰ ਸਿਮਰਨ ਭਏ ਸਿੱਧ ਜਤੀ ਦਾਤੇ ਹਰ ਸਿਮਰਨ ਨੀਚ ਚਾਹ ਪਹੁੰਚ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ ਸਿਮਰ

0: ਰਾਸ਼ਟਰਪਤੀ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਾਨੂਹਾ ਨਾਮ ਤੇਰਾ ਸੰਗ ਸਹਾਈ
1: ਜੈ ਮਹਾ ਭਿਆਨ ਦੂਤ ਜਮ ਗਲੈ ਤੈ ਕੇਵਲ ਨਾਮ ਸੰਗ ਤੇਰਾ ਚਲੈ
0: ਜਹ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ
1: ਹਰ ਕੋ ਨਾਮ ਕੋਟ ਪਾਪ ਹਰੈ
0: ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਕਨੇਰੇ
1: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ
0: ਲਾਖ ਕਰੋਰੀ ਬੰਧ ਨਾ ਪਰੈ ਹਰ ਕਾ ਨਾਮ ਜਪਤ ਨਿਸਤਰੈ
1: ਅਨੰਤ ਮਾਇਆ ਰੰਗ ਕਿਸਨਾ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ
0: ਜਿਹ ਮਾਰਗ ਇਹੋ ਜਾਤ ਇਕੇਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ
1: ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ
0: ਛੂਟਤ ਨਹੀਂ ਕੋਟ ਲੱਖ ਬਾਹੀ ਨਾਮ ਜਪਤ ਤਹਿ ਪਾਰ ਪਰਾਹੀ
1: ਅਨੰਤ ਬਿਗਨ ਜੈ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ
0: ਅਨੰਤ ਜੋਨ ਜਨਮੈ ਮਰ ਜਾਮ ਨਾਮ ਜਪਤ ਪਾਵੈ ਬਿਸ਼ਰਾਮ
1: ਪਾਉ ਮੈਲਾ ਮਲ ਕਬੂ ਨਾ ਧੋਵੈ ਹਰ ਕਾ ਨਾਮ ਕੋਟ ਪਾਪ ਹੋਵੈ
0: ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧਕੈ ਸੰਗ
1: ਜਿਹ ਮਾਰਗ ਕੀਰਤਨ ਜਾਹੇ ਨ ਕੋਸਾ ਹਰ ਕਾ ਨਾਮ ਉਹਾ ਸੰਗ ਕੋਸਾ
0: ਜਿਹ ਪੈਂਡੇ ਮਹਾ ਅੰਧ ਗੁਬਾਰਾ ਹਰ ਕਾ

0: ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਦ ਸਾਧ ਕਮਾਤ,
1: ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀਨੋ ਦਾਨ,
0: ਮਨ ਤਨ ਰੰਗ ਰਤੇ ਰੰਗ ਏਕ।

0: ਭੋਗ ਜੋਗ, ਹਰ ਨਾਮ ਜਪਤ ਕਛ ਨਾਹੇ ਬਿਯੋਗ।
1: ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ।
0: ਹਰ ਹਰ ਜਨ ਕੈ ਮਾਲਕ ਜੀਨਾ, ਹਰ ਧਨ ਜਨ ਕੋ ਆਪ ਪ੍ਰਭ ਦੀਨਾ।
1: ਹਰ ਹਰ ਜਨ ਕੈ ਓਟ ਸਥਾਨੀ, ਹਰ ਪ੍ਰਤਾਪ ਜਨ ਅਵਰ ਨ ਜਾਣੀ।
0: ਪੋਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸ ਮਾਤੇ।
1: ਹਰ ਪੈਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ।
0: ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਕੇਤੇ

0: ਰਮਈਆ ਕੇ ਗੁਣ ਕੇਤ ਪ੍ਰਾਨੇ ਕਮਲ ਮੂਲ ਕਵਨ ਮੂਲ ਤੇ ਕਵਨ ਦਿਸ਼ਟਾਨੀ
1: ਜਿਨ ਤੂੰ ਸਾਸ ਵਾਸੀ ਗਾਰਿਆ ਗਰਬ ਗਨ ਮੈਂ ਜਿਨਹਿ ਉਭਾਰਿਆ
0: ਬਾਰ ਵਿਵਸਥਾ ਤੁਝੇ ਪਿਆਰਾ ਦੂਧ ਭਰ ਜੋਬਨ ਭੋਜਨ ਸੁਖ ਸੂਦ
1: ਬਿਰਦ ਭਇਆ ਉਪਰ ਸਾਖ ਸੈਨ ਮੁਖਿ ਪਿਆਉ ਬੈਠ ਕੋ ਦੈਨ
0: ਇਹੋ ਨਿਰਗੁਣ ਗੁਣ ਕੁਛੂ ਨਾ ਬੁਝੈ ਬਖਸ਼ ਲਿਓ ਤੋ ਨਾਨਕ ਸੀਜੈ
1: ਹੇ ਪ੍ਰਸਾਦ ਧਰ ਉਪਰ ਸੁਖ ਬਸਹਿ ਸੁਤ ਭਾਗ ਮੀਤ ਤਨ ਕਾਸਨ ਹਸਹਿ
0: ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖ ਦਾਈ ਪਵਨ ਪਾਵ ਕੋ ਮੁਲਾ
1: ਜੇ ਪ੍ਰਸਾਦ ਧੋਕੇ ਸਭ ਰਸਾ ਸਰਲ ਸਮਗਰੀ ਸੰਗ ਸਾਧ ਬਸਾ
0: ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗ ਰਚਨਾ

0: ਜੋ ਠਾਕਰ ਸਦ ਸਦਾ ਹਜੂਰੇ ਤੱਕ ਅੰਧਾ ਜਾਣਤ ਦੂਰੇ
1: ਜਾ ਕੀ ਕਾਲ ਪਾਵਾ ਦਰਗਾ ਮਾਨ ਸਾਰਾ ਮੁਗਤ ਜਾਨ
0: ਸਦਾ ਸਦਾ ਇਹੋ ਪੂਲਣ ਹਾਰ ਨਾਨਕ ਰਾਖਣ ਹਾਰ ਅਪਾਰ
1: ਰਤਨ ਪਿਆ ਕੌਟੀ ਸੰਗਰਤਾ ਸਾ ਸ਼ੋਰ ਝੂਠ ਸੰਗ ਮਚਾ
0: ਜੋ ਛੱਡਣਾ ਸੋ ਅਸਥਿਰ ਕਰ ਮਾਨਾ ਜੋ ਹੋਵਣ ਸੋ ਦੂਰ ਪੁਰਾਣਾ
1: ਛੋੜ ਜਾਏ ਤਿਸਕਾ ਸ਼ਰਮ ਕਰਾ ਸੰਗ ਸਹਾਈ ਤਿਸ ਪਰ ਹਰਾ
0: ਚੰਦਨ ਲੇਪ ਉਤਾਰਾ ਧੋਏ ਗਰਦ ਪੀਤ ਭਸਮ ਸੰਗ ਹੋਏ।

0: ਆਪਣੇ ਬਹਾਰਾ।
1: ਕਹਾਂ ਬਜਾਰ ਤਬੂਜਾ ਡੋਰਾ, ਨਸਕਈਏ ਤੋ ਸਮਝੈ ਪੋਰਾ।
0: ਕਹਾਂ ਬਿਸਨ ਪਲ ਕਾਵੈ ਗੁੰਗ, ਜਤਨ ਕਰੈ ਤੋ ਭੀਸੁਰ ਭੰਗ।
1: ਐ ਪਿੰਗਲ ਪਰਬਤ ਪਰ ਭਵਨ, ਨਹੀਂ ਹੋਤ ਊਹਾ ਉਸ ਗਵਨ।
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰਾ, ਨਾਨਕ ਤੁਮਰੀ ਕਿਰਪਾ ਕਰਾ।
1: ਸੰਗ ਸਹਾਇ ਸੋ ਆਵੈ ਨਾ ਚੀਤ, ਜੋ ਬਹਿਰਾਈ ਤਾ ਸਿਓ ਪ੍ਰੀਤ।
0: ਬਲੁਆ ਕੇ ਗ੍ਰਹਿ ਭੀਤਰ ਬਸੈ, ਅਨੰਦ ਤੇਲ ਮਾਇਆ ਰੰਗ ਰਸੈ।
1: ਦਿਲ ਕਰ ਮਾਨੈ ਮਨੈ ਪ੍ਰਤੀਤ, ਕਾਲ ਨਾ ਆਵੈ ਮੂੜੇ ਚੀਤ।
0: ਵੈ ਕ੍ਰੋਧ ਕਾਮ ਕ੍ਰੋਧ ਮੋਹ, ਝੂਠ ਬੇਕਾਰ ਮਹਾ ਲੋਭ ਦ੍ਰੋਹ।
1: ਯਾਹੂ ਜੁਗਤ ਬਿਆਨੇ ਕਈ ਜਨਮ, ਨਾਨਕ ਰਾਖ ਲਿਹੋ ਆਪਨ ਕਰ ਕਰਮ।
0: ਤੂ ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ।
1: ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਕਨੇਰੇ।
0: ਹੋਏ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ।
1: ਦਗਲ ਸਮਗਰੀ ਤੁਮਰਾ ਸੂਤਰ ਧਾਰੀ, ਤੁਮ

0: ਨਾਨਕ ਆਪ ਲੈ ਲਾਈ।
1: ਮਿਥਿਆ ਤਨ ਧਨਕ ਕੰਮ ਸਦਾਇਆ, ਮਿਥਿਆ ਹਉਮੈ ਮਮਤਾ ਮਾਇਆ।
0: ਮਿਥਿਆ ਰਾਜ ਜੋ ਬੰਤਨ ਮਾਲ, ਮਿਥਿਆ ਕਾਮ ਕ੍ਰੋਧ ਬਿਕਰਾਲ।
1: ਮਿਥਿਆ ਰਥ ਅਸਤੀ ਅਸਤ ਬਸਰਾ।

0: gratis prabhu mulnag mano bisar
1: de prasat tera pratap re man murt ta ko jap
0: je prasat tere karj pure tise jaan man sada hajure
1: de prasat tu paave sat re man mere kutas surat
0: je prasat sab ki gat hoye nanak jap jape jap soye
1: aap ki paaye japa so lao aap ka vaaye so har gun gao
0: ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਿਆ ਤੇ ਕਮਲ ਵਿਗਾਸ
1: ਪ੍ਰਭ ਸੋ ਪ੍ਰਸੰਨ

0: ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ
1: ਜਿਸ ਧਨ ਕੇ ਸਭ ਕੋ ਵਰਸਾਵੈ
0: ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੇ ਸੰਗ ਸੋਭਾ ਸੁਰ ਦੇਵਾ
1: ਸਾਧੁ ਕੈ ਸੰਗ ਪਾਪ ਲਾਇ ਸਾਧ ਸੰਗ ਅੰਮ੍ਰਿਤ ਗੁਣ ਗਾਇਨ
0: ਸਾਧ ਕੇ ਸੰਗ ਸਰਬ ਥਾਨ ਗਮ ਨਾਨਕ ਸਾਧ ਕੇ ਸੰਗ ਸਫਲ ਜਨਮ
1: ਸਾਧ ਕੇ ਸੰਗ ਨਹੀਂ ਕਸ਼ਟਾਲ ਦਰਸ਼ਨ ਭੇਟਤ ਹੋਤ ਨਿਹਾਲ
0: ਸਾਧ ਕੇ ਸੰਗ ਕਲੂਖਤ ਹਰੈ ਸਾਧ ਕੇ ਸੰਗ ਨਰਕ ਪਰ ਹਰੈ
1: ਸਾਧ ਕਾ ਸੰਗ ਈਹਾ ਉਹਾ ਸੁਹਿਲਾ ਸਾਧ ਸੰਗ ਵਿਸਰਤ ਹਰ ਮੇਲਾ
0: ਜੋ ਇੱਛੈ ਸੋਈ ਫਲ ਪਾਵੈ ਸਾਧ ਕੇ ਸੰਗ ਨਾ ਬਿਰਥਾ ਜਾਵੈ
1: ਪਾਰ ਬ੍ਰਹਮ ਸਾਧ ਰਿਤ ਬਸੈ ਨਾਨਕ ਪੁੱਤਰਾ ਸਾਧ ਸੁਨ ਰਸੈ
0: ਸਾਧ ਕੇ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ
1: ਸਾਧ ਕਾ ਸੰਗ ਨਾ ਮਨ ਤੇ ਵਿਸਰੈ ਸਾਧ ਸੰਗ ਸਰ ਪਰ ਨਿਸਤਰੈ
0: ਸਾਧ ਕੇ ਸੰਗ ਲਗੈ ਪ੍ਰਭ ਮੀਠਾ ਸਾਧੂ ਕੈ ਸੰਕਟ ਕਰ ਡੀਠਾ